ਨਾਨਕ ਗੁਰਮੁਖ ਜਾਣੀ ਨਾ ਕੋ ਆਪ ਕਰੇ ਪਰ

ਸਮਾਧਕ ਨਿਖੇਰੀ ਵਿਡਾਣ ਸਮਾਧਕ ਬਿਸਮਾ ਖਾਣੀ ਬਿਸਮਾ ਸਾਧਕ ਰਾਣੀ ਬਿਸਮਾ ਸਿੰਘ ਬਿਸਮਾ ਵਿਦੋ

0: ਟਾਈਮ ਚੱਕਨ ਕੱਢੇ ਬੇਕਾਰ ਪੈਰ ਚੱਲੀ ਰੱਬੀ ਪਾਰ ਪੈਰ ਪੈਰ ਰਹਿ ਤੰਦਵਾਰ ਪੈਰ ਕਿੰਗਫਿਸ਼ਰ ਪਾਰ ਪੈਰ ਵਿੱਚ ਰਾਜਾ ਤੰਦਵਾਰ ਪੈਰ ਵਿੱਚ ਸੂਰ ਪੈਰ ਵਿੱਚ ਚੰਦ ਕੋ ਕਰੋੜ ਕਲਪਨਾ ਪੈਰ ਵਿੱਚ ਸਿੱਧ ਬੁੱਧ ਸੁਰਨਾਥ ਪੈਰ ਵਿੱਚ ਆ ਡਾਣਿਆ ਤਾਰ
1: ਪੈਰ ਵਿੱਚ ਜੋਤ ਮਹਾਂਵਰ ਸੂਰ ਪੈਰ ਵਿੱਚ ਆਵੇ ਜਾਵੇ ਪੂ ਸਗਲੇ ਪਾਉ ਲਿਖਿਆ ਸਗਲੇ ਨਾਨਕ ਪਾਉਣਕਾਰ ਸੱਚੇ ਨਾਨਕ ਪਾਉਣਕਾਰ ਹੋਰ ਕਿਤੇ ਰਾਰਵਾਲ ਕਿਤੇ ਕਣ ਕਹਾਣੀਆਂ ਕਿਤੇ ਵੇਦ ਵਿਚਾਰ ਕਿਤੇ ਨੱਚੇ ਮੰਗਦੇ ਕਿਣਬਰ ਪੂਰੇ ਤਾਲ ਬਾਜ਼ਾਰੀ ਬਾਜ਼ਾਰ ਮੇ ਆਏ ਕਿਹੜੇ ਬਾਜ਼ਾਰ ਕਾਵੇ ਰਾਜੇ ਰਾਣੀਆਂ ਬੋਲੇ ਅਲਪਤਾ ਲਕਟਕਿਆ ਕਿ ਮੁੰਦਰ ਲਕਟਕਿਆ ਕਿ ਹਾਰ ਜਿੱਤ ਪਾਈਏ ਨਾਨਕਾ ਸੇਤਨ ਹੋਵੇ ਸ਼ਾਰ ਗਿਆ ਨਗਰ ਕੁਮੀਏ ਕਿਤਨਾ ਕਿਹੜਾ ਸੰਗਮ ਨੇ ਤਪਾਈਏ ਹੋਰ ਹਿਕਮਤ ਹੁਕਮ ਕੁਆਰ ਕੋੜੀ ਧੰਨ ਤੇਰੀ ਸਤਿਗੁਰੂ ਪਾਇਆ।

ਮੁਸਲਮਾਨ ਆ ਸਿਫ ਸਰੇ ਗਿਰ ਪੜ ਪੜ ਕਰੇ ਵਿਚਾਰ ਬੰਦੇ ਸਿਰੇ ਪਵੇ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਲਾਹ ਇਸਲਾਮ ਦਸੂ ਅਪਾਰ ਤੀਰਥ ਨਾਵੈਰ ਦਾ ਪੂਰਾ ਕਰੇ ਬਸ ਬੋਕਾਰ ਯੁਗ ਸੁਣਦੇ ਆਵਾਂਗੇ ਤਿਲਕ ਨਾਮ ਕਰਤਾਰ ਸੁਖ ਮੁਟ ਨਾਮ ਨੇ ਨਿਕਾਇਆ ਗਾ ਆਕਾਰ ਜਗੀਰ ਮੰਦਿਰ ਦੋ ਕੁ ਵਜੇ ਜਿਹੜੇ ਕੇ ਵਿਚਾਰ ਦੇ

0: ਹੋਂਬ ਚ ਆਇਆ ਹੋਂਬ ਚ ਗਿਆ ਹੋਂਬ ਜਮਿਆ ਹੋਂਬ ਚ ਮੂਆ ਹੋਂਬ ਦਿੱਤਾ ਹੋਂਬ ਚ ਲਿਆ ਹੋਂਬ ਚ ਖਟਿਆ ਹੋਂਬ ਚ ਗਿਆ ਹੋਂਬ ਚਾਰ ਕੁੜਿਆ ਹੋਂਬ ਚ ਪਾਪ ਨਚਾਰ ਹੋਂਬ ਤੇਰ ਸੁਤਾਰ ਹੋਂਬ ਚ ਸੋਮ ਚ ਰੋਵੇ ਹੋਂਬ ਚ ਫਰੀ ਗਏ ਹੋਂਬ ਚ ਟੂਵੇ
1: ਹੋਂਬ ਚ ਟੂ ਕੋਮ ਸਿਆਣਾ ਮੋਹ ਸੰਸਾਰ ਦਾ ਸਾਰਾ ਹੋਂਬ ਚ ਮਾਇਆ ਮਿਛਾਇਆ ਹੋਂਬ ਇੱਕ ਜਿੰਦ ਪਾਇਆ।

ਹੋ ਮੈਂ ਜਾਤੇ ਹੋ ਮੈਂ ਤੈਨੂੰ ਕਮਾਏ ਹੋ ਮੈਂ ਬੰਦਾ ਫਿਰ ਵਰਦੋਂ ਨਹੀਂ ਪਾਏ ਹੋ ਮੈਂ ਕਿਤੋਂ ਪਜਾਏ ਕਿਸਨ ਮੈਂ ਜਾਏ ਹੋ ਮੈਂ ਹੁਕਮ ਹੈ ਭਈਏ ਕਿਰਤ ਫਿਰਾਏ ਹੋ ਮੈਂ ਦੀਰਘ ਰੋਗ ਹੈ ਦਾਰੂ ਪੀ ਸਮਾ ਕਿਰਪਾ ਕਰ ਜਾ ਆਪਣੇ ਤੇ ਗੁਰ

ਪਹਿਲਾਂ ਪਹਿਲਾਂ ਲਖਨਕੀਆਂ ਚੰਗੀਆਂ ਜਾਂ ਲਖਪੂਨਾ ਪ੍ਰਵਾਨ ਲਖਪੂਰ ਤੀਰਥਾਂ ਲਖਸੂਰਤ ਸੰਗਰਾਮ ਰਣਮੈ ਜੁਟੇ ਪ੍ਰਾਂ ਲਖਸੂਤੀ ਲਖ ਜਾਣ ਤੈਨ ਪੜੀਏ ਪਾਠ ਪ੍ਰਾਂ ਇਹ ਜਿਨ ਕਰਤੇ ਕਰਨਾ ਕੀਆ ਲਿਖਿਆ ਵੰਡਾਉਣ ਨਾਨਕ ਮਤ ਮਿਥਿਆ ਕਰਮ ਸੱਚਾ ਨਿਸ਼ਾਨ ਸਾਹਿਬ ਜੇਨ ਸੱਚ ਸੱਚ ਵਰਤਾਇਆ ਸੱਚ ਕਮਾਇਆ ਸੱਚ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ।

ਮੂਰਖ ਬਣ ਦੇ ਫੋਨ ਜਦੋਂ ਜਿਸਨੇ ਕੇ ਪਿਆਰ ਤਰਮਿੰਦ ਤਰਮ ਕਰੇਗਾ ਵਾਵੇ ਮੰਗੇ ਮੁਕਦਵਾ ਜਿਸਦਾ ਵੇ ਜੁਗਤਾ ਜਾਣੇ ਛੱਡ ਬੈ ਕਰਵਾਰ ਸਭ ਕੋ ਪੂਰਾ ਕਰੋਗੇ ਕਰਨਾ ਕੋਈ ਆ ਕੇ ਪਰਵਾਣਾ ਪਿੱਛੇ ਪਾਈ ਜਾਂ ਨਾਨਕ ਤੋਂ ਲੈ ਜਾ ਪੈ ਬੰਦ ਸਵੱਚ ਨਾਨਕਾ।

0: ਵਾਰੀ ਪੌੜੀ
1: ਪੜਿਆ ਹੋਵੇ ਗੁਨਾਹਗਾਰ ਤਾਂ ਉਮੀ ਸਾਧ ਨਾ ਮਾਰੀਏ ਜੀ ਹਾਂ ਕਾਲੇ ਕਾਲਨਾ ਤੇ ਵੀ ਹੋ ਨਾ ਉਪਚਾਰੀਏ ਐਸੀ ਕਲਾ ਨਾ ਖੇਡੀਏ ਜਿੱਦਾਂ ਲੱਗਿਆ ਹਾਰੀਏ ਪੜਿਆ ਉਮੀਆਂ ਵਿਚਾਰ ਅੱਗੇ ਵਿਚਾਰੀਏ ਮੂੰਹ ਚੱਲੇ ਅੱਗੇ ਮਾਰੀਏ ਆਪ ਸਤਨਾਮ ਸ੍ਰੀ ਵਾਹਿਗੁਰੂ ਜਿਨ

0: ਭਉ ਭਗਤ ਕਹਿੰਦੀ ਸੀ ਤੋ ਨਾਨਕ ਮੁਖੰਤਰ ਪਾਏ ਗੁਣ
1: ਜਿਤ ਮਿਲੀਏ ਕਿਸਮਤ ਤੇਰੀ ਜਗਤ ਨਿਹਾਲਿਆ ਲੱਗੇ ਤੂੰ ਕਿਸੇ ਬਣ ਜਾ।

ਕੌੜੀ ਕੱਪੜ ਨੂੰ ਸਾਰਨਾ ਛੱਡਣੀ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਭਾਮ ਦੇ ਰਾ ਪੀੜੇ ਅੱਗੇ ਜਾਵਣਾ ਨੰਗਾ ਦੋਸਤ ਚਾਲਿਆ ਤਾਂ ਜਿਸੇ ਖਰਾ ਡਰਾਵਣਾ ਪਰ ਔਗੁਣ ਪਛੋਤਾਵਣਾ ਅਕਸਤਰਾਉਣ ਰਿਵਾਜ਼।

0: తో గూదగది సతవట్
1: ఓ ము అలక్ చూ.

ਨਾਨਕ ਦਰਗਾਹ ਤੋਂ ਤੇ ਜੇ ਤੱਕ ਹੋਵੇ ਜੋ ਨਾਏ ਮਨੀਏ ਪਰ ਤੂੰ ਕੁਝ ਸਾਲ ਆਏ ਸਜੂ ਦਰਗੇਂਦਰ ਪਾਈ ਜੇ ਤਕਨਾ ਦੂਸ ਪੂ ਤਗਨੇ ਦੀ ਤਗਨੇ ਨਾਰੀ ਪਰ ਜੇ ਤੂੰ ਪ੍ਰਵੇਂ ਦਾ ਤਗਨੇ ਪਈ ਤਗਨਾ ਦੀ ਤਗਨੇ ਜੇ ਨਾ ਤਗਨੇ ਜੇ ਮੇ ਲਗਾ ਤੇ ਵਤੇ ਵਰਤਾ ਕੇ ਵਰਾ ਕਰਤੀ ਲੈ ਬਾੜ ਕਰ ਬਿਆ ਕਟ ਕਾਗਲ ਤੇ ਸਿਰਾ ਸੁਣ ਵੇ ਕੋਲ ਕੋਈ ਬਣਾ ਮਨ ਅੰਦਾ ਨਾ ਉਸਨਾਂ ਪੌੜ ਸਾਹਿਬ ਹੋਏ ਜਾਲ ਕਿਰਪਾ ਕਰ ਤੇ ਸਾਈਕਾਰ ਕਰਾਇ ਸੀ ਸੋ ਸਿਰ ਕਰੇ ਜਿਸ ਨੂੰ ਹੁਕਮ ਆਏ ਸੀ ਹੁਕਮ ਨਹੀਂ ਹੋਵੇ ਪ੍ਰਵਾਨ ਤਖਸ ਮੇ ਕਾ ਮਲ ਪਾਏ।

0: ਸ਼ੋਕਲ ਪਹਿਲਾ ਜੇ ਮੁਹਾਸਾ ਕਰਮ ਹੋਇਆ ਕਰਮੇ ਪਿਤਰੀ ਦੇ ਅੱਗੇ ਵਸਿਆ ਨੀ ਪਿਤਰੀ ਤੋੜ ਕਰੇ ਬਟਗਾ ਦਲਾਲ ਕੇ ਉਸੇ ਕਰੇ ਨਾਨ ਕੱਗੇ ਸੋ ਮਿਲੇ ਕੱਟੇ ਕਾਲੇ
1: ਜੋ ਜੋ ਸਿੰਘਾਂ ਨੀ ਆਵੇ ਮਾਰਬਾਰ ਜੂਠੇ ਜੂਠਾ ਮੁਕਸੇ ਨਿਤਰੇ ਤੋਂ ਖਵਾਰ ਸੁੱਚੇ ਨਾ ਕੀਏ ਬੈਂਜ ਪਿੰਡਾਂ ਤੋਂ ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ ਹਰ ਰੰਗੀ ਹਰ ਵਸਵਾਰਿਆ ਫਿਕਰ ਪਸਾਰਿਆ।

0: ਛੁੱਟੇ ਕਰੀ ਕੋਈ ਪੂਰਾ ਮਿੱਟੋ ਜਾਏ ਸਟੋਰ ਬੁਝੇ ਵੇ ਲਗਾ ਬਣ ਤੂੰ ਉੱਥੇ ਜਾਈ ਥੱਕਿਆ ਕਿਸੇ ਲਗਾ ਤੂੰ ਅੰਦੇ ਉੱਤੇ ਪਾਣੀ ਦੇਵਤਾ ਬਸੰਤ ਦੇ ਤਲੂ ਪੰਜਵਾਂ ਪਾਇਆ ਪ੍ਰੀਤ ਤਾਂ ਹੋ ਅਪਾਰ
1: ਪਾਪੀ ਸੁਤਨ ਕੱਢਿਆ ਤੁੱਕਾ ਪਾਇਆ ਤੇਤੀ ਨਾਮ ਤੇ ਬਿਰਨਾ ਮੇਰਾ ਸਖਾ ਨਾਨ ਕੇ ਵਜਾਣੀਏ ਤੁੱਕਾ ਪਾ
0: ਪੰਡ ਜਬੀਏ ਪੰਡ ਲਿਮੀਏ ਪੰਡ ਮੰਗਲ ਵਿਆ ਪੰਡੋ ਮੈਂ ਦੋਸ਼ ਕੇ ਪੰਡੋ ਚੱਲੇ ਰਾ ਪੰਡ ਮੂ ਆ ਪੰਡ ਪਲ ਗੇ ਪੰਡ ਹੋ ਬੰਦਾ ਬੰਦਾ ਹੱਸੀਏ ਜਿੱਦ ਮੇਰਾ ਜਾਨ ਪੰਡੋ

0: ਕਰਨਾ ਪਿਓ ਕਲਾਪੇ ਹੀ ਤੇਦਾਰੀਏ ਦੇਖੇ ਕੀਤਾ ਆਪਣਾ ਤਾਂ ਕੱਚੀ ਪੱਕੀ ਸਾਰੀਏ ਜੋ ਆਸ ਤੱਕ ਸਭ ਕੋਈ ਆਈ ਵਾਰੀ ਜਿਸਕੇ ਜਿਸਾਣ ਸਾਰੀਏ ਆਪਣਾ ਆਪਣਾ
1: ਆਪੇ ਹੀ ਕਾ ਸਵਾਰੀ।

ਪੰਜਾਬ ਦੀ ਹਰ ਕਾਂਤੇ ਪਾਰਾਵਾਰ ਆਪਦਾ ਸਾਥੀ ਖਰਾਬ ਕਿਰਾਏ ਮਾਰ ਇਕਨਾ ਗਲੀ ਜ਼ੰਜੀਰੀਆਂ ਤੁਰੀ ਚੜੇ ਵਿਸਾਰ ਆਪ ਕਿਰਾਏ ਕਰੇ ਆਪ ਹੋ ਕੈਸ਼ੋ ਕਰਿਤਕਾਰ ਨਾਨਕ ਕਰਨਾ ਜਿੰਦਗੀ ਆ ਫਿਰ ਸੀ ਕਰਨੀ ਸਾਰ ਅਕਸ਼ਤ ਨਾਮ।

ਬੜੀਆਂ ਬੜੀਆਂ ਕਹਿਣਾ ਕਹਿਣ ਨਾ ਜਾਵੇ। ਸ਼ੋਕਰਤਾ ਕਾਦਰ ਕਰੀਮ ਦੇ ਜੀਆਂ ਰਿਸਾ ਬਾਏ, ਸਾਈ ਕਾਰਕਮਾ ਆਪਣੇ ਤੁਰ ਛੋਟੇ ਤਿੰਨਾ ਪਾਏ, ਨਾਨਕੇ ਕੀ ਵਾਰੀ ਹੁਰ ਦੂਜੀ ਨਾ ਹੀ ਜਾਏ, ਸੋ ਕਰੇ ਜੁਤ ਸਿਰਦਾਏ ਸੁਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਦੁਆਲਮ ਆਪ ਜੀ ਦਰ ਕੋਲ ਬਰਸਾਏ ਬਿਲਕੁਲ।

ਸਲੋਕ ਮਹਲਾ ਪਹਿਲਾ। ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰਬ ਵਿਚਾਰ, ਸੱਚਾ ਤੇਰਾ ਅਮਰ ਸੱਚਾ ਦੀਵਾਨ, ਸੱਚਾ ਤੇਰਾ ਹੁਕਮ ਸੱਚਾ ਫਰਮਾਨ।

ਸਮੀਤ ਜਲਾ ਗੁਰਜਾਲੀ ਗੁਰਸਿੱਖ ਮੀਤ ਜਲਾ ਗੁਰਜਾਲੀ ਜੋ ਗੁਰ ਕਹੇ ਸੋਈ ਪਲ ਮਾਨੋ ਹਰ ਹਰ ਕਥਾ ਨਿਰਾਲੀ।

0: ਗੰਭੀਰਾ ਤਨ ਤਨ ਵਾਹ ਵਾਹੋ ਸਰਵ ਕਲਾ ਭਰਪੂਰ ਸ਼ਬਦ ਗੁਰੂ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਹਯਾਤੀ ਦੀਆਂ ਚੰਦ ਖੜੀਆਂ ਸੰਗਤ ਰੂਪ ਵਿੱਚ ਸਫਲਾ ਰਹੇ ਗੁਰੂ ਖਾਲਸਾ ਸਾਧ ਸੰਗਤ ਮਾਈ ਭਾਈ ਵੀਰ ਬਜ਼ੁਰਗ ਅਜ਼ੀਜ਼ਾਨ ਬੱਚੇ ਬੱਚਿਓ ਹਾਜ਼ਰੀਨ ਵਕਤ ਜੀਓ ਆਓ ਸਾਰੇ ਹੀ ਗੱਲ ਕੇ ਸਤਿਗੁਰਾਂ ਦੇ ਦਰ ਕਰਦੇ ਮਸ਼ਕੂਰ ਹੋਵੀਏ ਤੇ ਪਿਆਰ ਸਹਿਤ ਸੰਪੂਰਨ ਫਤਿਹ ਗਜਾਵੀਏ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਮਹਾਰਾਜ ਜੀ ਦੀ ਅਪਰ ਅਪਾਰ ਮਿਹਰਾਮਤ ਹੋਈ ਏ ਕਿ ਆਪ ਦੀ ਹਜ਼ੂਰੀ ਅੰਦਰ ਇਸ ਜ਼ਿੰਦਗੀ ਦੀ ਦੌੜ ਧੂਪ ਵਿੱਚੋਂ ਜੱਦੋ ਜਹਿਦ ਵਿੱਚੋਂ ਕਸ਼ਮਕਸ਼ ਵਿੱਚੋਂ ਗ੍ਰਿਮ ਸਟਰਗਲ ਵਿੱਚੋਂ ਸਾਨੂੰ ਸ਼ਾਂਤ ਪੂਰਵਕ ਚਰਨ ਸ਼ਰਨ ਮਾਨਣ ਦਾ ਮੌਕਾ ਬਖਸ਼ਿਆ ਹੈ ਤੇ ਆਪ ਜੀ ਦੇ ਅਮੋਲਿਕ ਸੁਖਦਾਈ ਤੇ ਕਲਿਆਣਕਾਰੀ ਮਹਾਂਵਾਕਾਂ ਦਾ ਕੀਰਤਨ ਕਰਨ ਸੁਣਨ ਦਾ ਇਤਫਾਕ ਦਿੱਤਾ ਹੈ। ਹੋਰ ਵੀ ਉਸ ਦੀ ਮਿਹਰਾਮਤ ਹੋਵੇ ਜੇ ਇਹ ਸਭ ਸੁਣਿਆ ਗਾਵਿਆ ਹਿਰਦੇ ਵਸੇ ਤੇ ਅਸੀਂ ਅਮਲ ਪੈਰਾ ਹੋ ਸਕੀਏ। ਗੁਰੂ ਦੀ ਆਪਣੀ ਹੀ ਰਹਿਮਤ ਨਾਲ ਇਹ ਸਾਰੇ ਕੰਮ ਬਣਦੇ ਨੇ। ਸਤਿਗੁਰਾਂ ਦਾ ਅਰਸ਼ਦ ਹੈ ਆਪ ਜਪਾਏ ਜਪੇ ਸੋਨਾ, ਵਰਨਾ ਇਨਸਾਨ ਕੁਛ ਕਰ ਨਹੀਂ ਸਕਦਾ। ਇਹਦਾ ਮਨ ਇਸ ਪਾਸੇ ਰਾਗਵ ਹੀ ਨਹੀਂ ਹੋ ਸਕਦਾ ਜਦ ਤੱਕ ਉਸਦੀ ਕਰਮ ਨਿਵਾਜ਼ੀ ਰਹਿਮਤ ਪ੍ਰਸਾਦ ਅਨੁਗ੍ਰਹਿ ਸ਼ਫਕਤ ਅਨਾਇਤ ਨਾ ਹੋਵੇ। ਆਪ ਜਪਾਏ ਜਪੇ ਸੋਨਾ, ਆਪ ਗਵਾਏ ਸੋਹਰ ਗੁਣ ਗਾ। ਇਸ ਲਈ ਨਿਰੰਕਾਰ ਜੀ ਦੇ ਗੁਣ ਗਾਉਣ ਦਾ ਸੁਣਨ ਦਾ ਸੁਧਾਰ ਮਿਲਿਆ ਹੈ। ਇਹ ਗੱਲ ਵੀ ਸਾਨੂੰ ਯਾਦ ਰੱਖਣੀ ਉਚਿਤ ਹੈ ਕਿ ਗੁਣ ਨਾ ਗਾਉਣ ਨਾਲ ਉਸ ਵਾਹਿਗੁਰੂ ਦਾ ਕੁਛ ਘਟਦਾ ਨਹੀਂ ਤੇ ਗੁਣ ਗਾਉਣਾ ਕੋਈ ਰਿਸ਼ਵਤ ਦੇਣੀ ਨਹੀਂ, ਇਸ ਨਾਲ ਉਸਦਾ ਕੁਛ ਵੱਧਦਾ ਵੀ ਨਹੀਂ। ਗੁਣ ਨਾ ਗਾਉਣ ਨਾਲ ਉਸਦਾ ਕੁਛ ਘਟਦਾ ਨਹੀਂ ਤੇ ਇੱਕ ਤੋਂ ਲੱਖ ਤੇ ਲੱਖ ਤੋਂ 20 ਲੱਖ ਜ਼ੁਬਾਨ ਹੋ ਜਾਏ, ਹਰ ਚੱਕਰ ਹਰ ਗੇੜ ਨਾਲ ਉਸਦਾ ਜ਼ਿਕਰ ਫਿਕਰ ਵਿਰਦ ਸਿਮਰਨ ਜਾਪ ਕਰੀਏ ਤੇ ਉਹਦਾ ਵੱਧਦਾ ਵੀ ਕੁਛ ਨਹੀਂ, ਕਿਉਂਕਿ ਉਹ ਸਾਡੇ ਜਿਹਾ ਨਹੀਂ ਕਿ ਗਲਤ ਪ੍ਰੋਪਾਗੰਡਾ ਹੋਇਆ ਤੇ ਧਰਤੀ ਤੇ ਆ ਗਏ ਤਖਤਾ, ਸਹੀ ਪ੍ਰੋਪਾਗੰਡਾ ਜਾਂ ਮਨਮਰਜ਼ੀ ਦਾ ਪ੍ਰੋਪਾਗੰਡਾ ਹੋਇਆ ਤੇ ਤਖਤ। ਅੱਜ ਦੀ ਦੁਨੀਆ ਪ੍ਰੋਪਾਗੰਡੇ ਦੀ ਦੁਨੀਆ ਹੈ ਪਰ ਪਰਮੇਸ਼ਰ ਦਾ ਇਹਦੇ ਨਾਲ ਕੋਈ ਤੁਲਕ ਨਹੀਂ ਹੈ, ਉਹਦੇ ਵਿਚ ਕੋਈ ਵਾਦ ਘਾਟ ਨਹੀਂ ਆਉਂਦੀ। ਗੁਰਵਾਕ ਇਹ ਸੇਧ ਬਖਸ਼ਦੇ ਹਨ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਤਾਂ ਫਿਰ ਹੋਛੇ ਜਾਏ ਖਿਆਲ ਇੱਕ ਉਪਜਦੇ ਨੇ ਕਿ ਫਿਰ ਫਾਇਦਾ ਕੀ ਹੋਇਆ ਜੇ ਸਾਡੇ ਗੁਣ ਗਾਉਣ ਨਾਲ ਉਸਦੀ ਅਜ਼ਮਤ ਵੱਧਦੀ ਨਹੀਂ ਹੈ ਤੇ ਮੁਜ਼ੰਮਤ ਕਰਨ ਨਾਲ ਘਟਦੀ ਨਹੀਂ ਹੈ ਤੇ ਸਾਨੂੰ ਕੀ ਫਾਇਦਾ ਹੋਏ। ਅੱਜ ਦੀ ਇਹ ਕੁੰਤਰਬਾਜ਼ੀ ਤੇ ਹੁੱਜਤ ਨਹੀਂ ਹੈ, ਗੁਰੂਆਂ ਦੇ ਵਕਤ ਵੀ ਐਸਾ ਹੋਇਆ ਹੈ। ਜਦੋਂ ਮਹਾਰਾਜ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਐਸਾ ਖਿਆਲ ਕਿਸੇ ਨੇ ਪੁੱਛਿਆ ਵਿਚਾਰ ਪੁੱਛੀ ਤਾਂ ਸਤਿਗੁਰਾਂ ਨੇ ਆਖਿਆ ਭਾਈ ਤੈਨੂੰ ਤੇ ਮਹਾਨ ਫਾਇਦਾ ਹੋਵੇਗਾ, ਤੂੰ ਉਸਦੇ ਗੁਣ ਗਾ ਜੋ ਤੈਨੂੰ ਫਾਇਦਾ ਹੈ। ਮੈਂ ਕਹਿ ਨਹੀਂ ਸਕਦਾ ਪਰ ਮੇਰੀ ਸੁਰਤ ਅੰਦਰ ਮਤ ਅੰਦਰ ਬੁੱਧ ਅੰਦਰ ਦਾਨਿਸ਼ ਅੰਦਰ ਐਸਾ ਆਉਂਦਾ ਹੈ ਕਿ ਪਰਮੇਸ਼ਰ ਦੇ ਗੁਣ ਗਾਉਣ ਨਾਲ ਤੇਰੇ ਦਿਲ ਤੋਂ ਆਲੂਦਗੀ ਕਸਾਫਤ ਗਲਾਜ਼ਤ ਮੈਲ ਜਨਮਾਂ ਜਨਮੰਤਰਾਂ ਦੀ ਕਾਈ ਲੱਥਦੀ ਜਾਏਗੀ। ਗੁਣ ਗਾਵਤ ਤੇਰੀ ਉੱਤਰ ਸੁਮੈਲ, ਪਰਮੇਸ਼ਰ ਤੇ ਸਾਫ਼ ਸ਼ਫਾਫ ਹੈ ਪਰ ਤੇਰੀ ਆਲੂਦਗੀ ਦੂਰ ਹੋ ਜਾਏਗੀ। ਗੁਣ ਗਾਵਤ ਤੇਰੀ ਉੱਤਰ ਸੁਮੈਲ, ਬਿਨ ਸਜਾਏ ਹੋਮ ਹੈ। ਇਹ ਬਹੁਤ ਵੱਡੀ ਬਾਤ ਹੈ, ਕਈ ਵਾਰੀ ਇਹ ਨੇਕੀ ਦਾ ਰੂਪ ਧਾਰ ਕੇ ਅੰਦਰ ਦਾਖਲ ਹੋ ਜਾਂਦੀ ਹੈ। ਹੋਮ ਹੈ ਧਾਰਮਿਕ ਦੁਨੀਆਂ ਦੀ ਹੋਮ ਹੈ ਤੇ ਬੜੀ ਹੀ ਲਤੀਫ਼ ਹੁੰਦੀ ਹੈ ਤੇ ਇਹ ਬਹੁਤ ਹੀ कसीफ भी, कसीफ मैंने मैरी होर हंगता दुनियावी लै जाए तो लै जाए पर धार्मिक ख्यालां दी हंगता जदों मनुख नूं हो जाए। मैं तीर्थ यात्रा कीती है, मैं दानी बड़ा हां, मैं सिमरन भजन बड़ा करदा हां, मैं रहतिया हां, फलाना अमका कुरहतिया है, जदों ये गल्लां हो जान ते गुरु साहब जी ने इहनूं होमै नहीं आखिया, बिख नहीं आखिया, अत नीवी गल आखिया है। होमै बिख फै ਇਹ ਦੀਰਘ ਰੋਗ ਹੈ ਜੋ ਜਨਮਾਂ ਜਨਮੰਤਰਾਂ ਦਾ ਕਾਰਨ ਤੇ ਮੂਜਬ ਬਣਦਾ ਹੈ। ਸਾਹਿਬ ਗੁਰੂ ਨਾਨਕ ਪਾਤਸ਼ਾਹ ਜਗਤ ਉਧਾਰ ਦਾ ਬੀੜਾ ਚੱਕ ਆਪਦਾ ਫਰਜ਼ ਸਮਝ ਜਲਦੇ ਬਲਦੇ ਸੰਸਾਰ ਨੂੰ ਠੰਡਕਾਂ ਤੇ ਖੁਨਕੀਆਂ ਪ੍ਰਦਾਨ ਕਰਨ ਲਈ ਜਦੋਂ ਰਹਿਮਤ ਦਾ ਬੱਦਲ ਘਰ ਘਰ ਦਰ ਦਰ ਜਾ ਵਸਿਆ ਤੇ ਇਸਲਾਮੀ ਦੇਸ਼ਾਂ ਅੰਦਰ ਵੀ ਗਏ, ਮੱਕੇ ਵਿੱਚ ਗਏ, ਸਾਰੀ ਕਹਾਣੀ ਬਿਵਾਣੀ ਦਾਸਤਾਂ ਵਾਰਦਾਤ ਆਪ ਅਨੇਕਾਂ ਵਾਰੀ ਪੜ੍ਹ ਚੁੱਕੇ ਤੇ ਸੁਣ ਚੁੱਕੇ ਹੋ। ਮੱਕੇ ਦੇ ਹਾਜੀਆਂ ਦੇ ਇਸ ਬੜੇ ਭਾਰੀ ਇਕੱਠ ਅੰਦਰ, ਜੰਮੇ ਗਫੀਰ ਅੰਦਰ, ਮਹਾਨ ਇਕੱਤਰਤਾ ਅੰਦਰ ਕਿਸੇ ਸਾਧਾਰਨ ਬੰਦੇ ਨੇ, ਕਿਸੇ ਜ਼ਿਮੀਦਾਰਾ ਕਰਨ ਵਾਲੇ ਨੇ, ਕਿਸੇ ਦੁਕਾਨਦਾਰ ਨੇ, ਕਿਸੇ ਬਿਜ਼ਨਸਮੈਨ ਨੇ, ਕਿਸੇ ਹੋਰ ਬਾਬੂ ਨੇ, ਕਿਸੇ ਕਲਮ ਦਾ ਕੰਮ ਕਰਨ ਵਾਲੇ, ਕਿਸੇ ਮਕੈਨੀਕਲ ਬੰਦੇ ਨੇ, ਗੁਰੂ ਨਾਨਕ ਦੇਵ ਜੀ ਦੇ ਲੱਤ ਨੇ ਮਾਰੀ, ਠੁੱਡਾ ਨੇ ਮਾਰਿਆ ਤੇ ਦੁਸ਼ਨਾਮ ਨੇ ਦਿੱਤੀ, ਦੁਸ਼ਨਾਮੇ ਨੇ ਗਾਲੀ, ਕੌੜਾ ਬਚਨ ਨੇ ਆਖਿਆ, ਬਲਕਿ ਗੁਰੂ ਨਾਨਕ ਦੇਵ ਆਪ ਨਾਰਾਇਣ ਕਲਾਧਾਰ ਜਗਮੈ ਪਰਵਰੇ ਜੋ ਆਪ ਹੀ ਪਰਮੇਸ਼ਰ ਦਾ ਸਾਕਸ਼ਾਤਕਾਰ ਸਰੂਪ ਸਨ, ਪਰ ਕਿਉਂਕਿ ਸਾਡੇ ਹਮ ਜਿਨਸ ਬਣ ਕੇ ਆਏ, ਸਾਡੇ ਵਰਗਾ ਮੂੰਹ ਸਿਰ ਨੱਕ ਅੰਗ ਆਜ਼ਾ ਬਾਡੀ ਪੈਕਰ ਮੁਜੱਸਮਾ ਲੈ ਕੇ ਆਏ। ਮੈਂ ਯਤਨ ਕਰਦਾ ਹਾਂ ਪੰਜ ਪੰਜ ਛੇ ਛੇ ਸ਼ਬਦ ਕਹਿਣ ਦੇ, ਇੰਤਖਾਬ ਤੁਹਾਡਾ ਆਪਣਾ ਹੋਵੇਗਾ, ਚੁਣਾਓ ਆਪ ਨੇ ਕਰਨਾ ਹੈ। ਕਿਉਂਕਿ ਸਾਡੇ ਉਹ ਹਮ ਸ਼ਕਲ ਸਨ, ਹਮ ਜਿਨਸ ਸਨ, ਪਸ਼ੂ ਪੰਛੀ ਹਮ ਜਿਨਸਾਂ ਨੂੰ ਪਛਾਣ ਲੈਂਦੇ ਨੇ, ਪਰ ਮਨੁੱਖ ਨੇ ਜਦੋਂ ਪਰਮੇਸ਼ਰ ਹਮ ਜਿਨਸ ਬਣ ਕੇ ਆਇਆ ਤੇ ਨਹੀਂ ਪਹਿਚਾਣੇ, ਤੇ ਜੋ ਪਹਿਚਾਣ ਕੀਤੀ ਉਹਨੂੰ ਬਾਬੇ ਨੇ ਆਪ ਹੀ ਆਪਣੀ ਕਲਮ ਨਾਲ ਕਲਮਬੰਦ ਕੀਤਾ ਤੇ ਅਮੁੱਲ ਸ਼ਬਦ ਭੰਡਾਰ ਵਿੱਚ ਦਰਜ ਕੀਤਾ ਹੈ। ਜਾਨਵਰ ਆਪਣੇ ਹਮ ਜਿਨਸ ਨੂੰ ਪਛਾਣ ਲੈਂਦੇ। ਇੱਕ ਬੜੇ ਦਾਨੇ ਫਾਰਸੀ ਦੇ ਲਿਖਾਰੀ ਮਹਾਂਪੁਰਸ਼ ਲਿਖਦੇ ਨੇ, ਤਾਇਰ ਹਮ ਜਿਨਸ ਬਹਮ ਜਿਨਸ ਪਰਵਾਸ ਪਰਸ਼ਿਨ, ਤਾਇਰ ਹਮ ਜਿਨਸ, ਤਾਇਰ ਮੈਨੇ ਪੰਛੀ ਜਾਨਵਰ ਬਰਡ, ਤਾਇਰ ਹਮ ਜਿਨਸ ਬਹਮ ਜਿਨਸ ਪਰਵਾਸ ਕਬੂਤਰ ਬਾ ਕਬੂਤਰ ਬਾਜ਼ ਬਾ ਬਾਸ, ਆਪਣੇ ਹਮ ਜਿਨਸਾਂ ਚ ਰਲ ਕੇ ਪਛਾਣ ਕੇ ਇਹ ਚੋਗਾਂ ਚੋਗਦੇ ਤੇ ਪਰਵਾਜ਼ਾਂ ਲਗਾਉਂਦੇ ਤੇ ਉਡਾਰੀਆਂ ਲਾਉਂਦੇ, ਕਬੂਤਰ ਕਬੂਤਰਾਂ ਵਿੱਚ ਬਾਜ਼ ਬਾਜ਼ਾਂ ਵਿੱਚ, ਇਹ ਜਾਨਵਰ ਤਾਂ ਆਪਣੇ ਹਮ ਜਿਨਸਾਂ ਨੂੰ ਪਛਾਣ ਲੈਂਦੇ। ਲੇਕਿਨ ਮਨੁੱਖ ਦੀ ਇੱਕ ਦੇਰੀਨਾ ਖਾਹਿਸ਼ ਸੀ ਕਿ ਵਾਹਿਗੁਰੂ ਕਿਤੇ ਮੇਰੇ ਵਰਗਾ ਬਣ ਕੇ ਆ ਜਾਏ, ਕਿਉਂਕਿ ਅੱਗੇ ਕਈ ਹੋਰ ਸਰੂਪਾਂ ਵਿੱਚ ਪਰਮੇਸ਼ਰ ਆਇਆ ਪਛਾਣਿਆ ਨਹੀਂ ਗਿਆ, ਜੇ ਮੇਰੇ ਜਿਹਾ ਬਣ ਕੇ ਆ ਜਾਏ ਤੇ ਫਿਰ ਮੈਂ ਪਹਿਚਾਣ ਲਵਾਂ ਜਾਣ ਲਵਾਂ। ਜਦੋਂ ਆਪ ਨਾਰਾਇਣ ਮਨੁੱਖ ਸੂਰਤ ਸ਼ਕਲ ਧਾਰ ਕੇ ਆਏ ਤੇ ਸਾਡੀ ਪਛਾਣ ਇਹ ਸੀ, ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਕੋਈ ਕਹੇ ਭੂਤਨਾ, ਕੋਈ ਕਹੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ, ਸਾਰਿਆਂ ਨੇ ਗੁਰੂ ਨਾਨਕ ਦੇਵ ਜੀ ਨੂੰ ਆਦਮੀ ਵੀ ਨਹੀਂ ਸਮਝਿਆ, ਇਹ ਫਿਊ, ਕੋਈ ਆਖੇ ਆਦਮੀ ਨਾਨਕ ਵਿਚਾਰਾ, ਮੈਨੂੰ ਤੇ ਸਾਰਿਆਂ ਨੇ ਬੰਦਾ ਵੀ ਨਹੀਂ ਸਮਝਿਆ, ਭੂਤਨਾ ਬੇਤਾਲਾ ਹੀ ਸਮਝਦੇ ਰਹੇ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਅਟਲ ਸੱਚਾਈ ਦਰਜ ਹੈ ਕਿ ਅਸੀਂ ਆਪਣੇ ਹਮਜਿਨਸ ਪਰਮਾਤਮਾ ਨੂੰ ਜੋ ਪਹਿਚਾਣ ਕੀਤੀ ਉਹ ਦਰਸਾਉਂਦੇ ਨੇ, ਕੋਈ ਕਹੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਸੀ ਕਿ ਅਗਲੀ ਸਤਰ ਵਿੱਚ ਪਿਆ ਦੀਵਾਨਾ ਸਾਹ ਕਾ ਨਾਨਕ ਬੌਰਾਨਾ, ਤਾਂ ਗੁਰੂ ਸਾਹਿਬ ਜੀ ਦੇ ਜਿਸਨੇ ਠੁੱਡਾ ਮਾਰਿਆ ਉਹ ਸ਼ਖਸ ਹੈ ਜਿਹਨੇ ਕਦੀ ਪੰਜ ਨਮਾਜ਼ਾਂ ਵਿੱਚੋਂ ਇੱਕ ਵੀ ਕਜ਼ਾ ਨਹੀਂ ਕੀਤੀ। ਜਿਹਨੇ ਸਾਰੇ ਰੋਜ਼ਿਆਂ ਵਿੱਚੋਂ ਕੋਈ ਰੋਜ਼ਾ ਤਿਆਗਿਆ ਨਹੀਂ, ਜੋ ਜ਼ਿਆਫਤਾਂ ਜ਼ਕਾਤਾਂ ਨਮਾਜ਼ਾਂ ਰੋਜ਼ੇ ਹੱਜ ਹਜ਼ੂਰੀਆਂ ਦਾ ਦਾਅਵੇਦਾਰ ਹੈ ਤੇ ਧਾਰਮਿਕ ਬੰਦਿਆਂ ਦਾ ਜਥੇਦਾਰ ਆਗੂ, ਜਿਸ ਵੇਲੇ ਫਕੀਰਾਨਾ ਲਿਬਾਸ ਅੰਦਰ ਗੁਰੂ ਸਾਹਿਬ ਜੀ ਨੂੰ ਸਜਦਾ ਗਾਹੇ ਹਜ਼ਰਤ ਖਲਾਕ, ਦੁਨੀਆਂ ਦੇ ਜਿਸ ਕੋਨੇ ਅੰਦਰ ਮੁਸਲਮਾਨ ਭਰਾ ਵਸਦਾ ਏ ਉਹਦੇ ਸਜਦੇ ਦੀ ਥਾਂ ਸਜਦਾ ਗਾਹੇ ਹਜ਼ਰਤ ਖਲਾਕ, ਇਸ ਸਾਰੀ ਖਲਕਤ ਦੇ ਨਮਸਕਾਰ ਕਰਨ ਵਾਲਾ ਕੇਂਦਰ ਮੱਕਾ ਮੁਅੱਜ਼ਮਾ ਕਾਬਾ, ਉਧਰ ਪੈਰ ਕਰਕੇ ਇੱਕ ਫਕੀਰ ਨੂੰ ਲੇਟਿਆਂ ਵੇਖਿਆ ਤੇ ਕੋਈ ਆਮ ਕੰਮ ਕਰਨ ਵਾਲਾ ਬੰਦਾ ਨਹੀਂ ਤੌਖਲੇ ਵਿਚ ਆਇਆ, ਉਹ ਪੁਰਸ਼ ਜਰ ਨਾ ਸਕਿਆ, ਚੱਲ ਨਾ ਸਕਿਆ, ਬਰਦਾਸ਼ਤ ਨਾ ਕਰ ਸਕਿਆ, ਜਿਹਨੇ ਸਾਰੀ ਉਮਰ ਜਦ ਹੋਸ਼ ਸੰਭਾਲੀ ਏ, ਧਾਰਮਿਕ ਰਸੂਮਾਤ ਅਦਾ ਕੀਤੀਆਂ ਨੇ ਅਤੇ ਕਦੀ ਕੋਈ ਕਜ਼ਾ ਨਹੀਂ ਕੀਤੀ ਗੱਲ, ਜੋ ਸਾਰਿਆਂ ਵਿਚੋਂ ਸਿਰ ਕੱਢ ਸਰਮੌਰ ਨਿਕਲਵਾਂ ਟੌਪ ਆਫ ਦੀ ਲਿਸਟ, ਐਸੇ ਉਚੇਚੇ ਜੀਵਨ ਵਾਲਾ ਧਾਰਮਿਕ ਬੰਦਾ ਏ, ਬਾਬੇ ਦੇ ਠੁੱਡਾ ਮਾਰਦਾ ਏ। ਇੱਥੇ ਹੀ ਇਕਤਫਾ ਨਹੀਂ, ਅੰਦਰਲਾ ਸਾੜਾ, ਅੰਦਰਲਾ ਬੋਝ, ਬਾਰੇ ਗਰਾਂ, ਕਲੇਜੇ ਤੇ ਜ਼ਹਿਰ ਜੋ ਸੀ ਉਹਨੂੰ ਸ਼ਬਦਾਂ ਦਾ ਰੂਪ ਦੇ ਕੇ ਜ਼ੁਬਾਨ ਦਰਾਜ਼ੀ ਵੀ ਕਰਦਾ ਏ। ਭਾਈ ਗੁਰਦਾਸ ਜੀ ਨੇ ਇਸ ਹਕੀਕਤ ਨੂੰ ਆਪਣੀ ਕਲਮ ਨਾਲ ਕਲਮਬੰਦ ਕਰਦਿਆਂ ਹੋਇਆ ਆਖਿਆ ਏ, ਜੀਵਨ ਮਾਰੀ ਲੱਤ ਦੀ। ਕੋਈ ਪੰਜਾਬ ਤੋਂ ਗਿਆ ਹੋਇਆ ਬੰਦਾ ਸੀ ਜਾਂ ਇਹਦੇ ਵੱਡੇ ਵਡੇਰੇ, ਕਿਉਂਕਿ ਜੀਵਨ ਕੋਈ ਅਰਬੀ ਦਾ ਨਾਂ ਨਹੀਂ, ਪੰਜਾਬ ਦਾ ਹੀ ਨਾਂ ਜਾਪਦਾ ਏ। ਜਿਵੇਂ ਹੁਣ ਕਈ ਪੁਸ਼ਤਾਂ ਬਾਹਰਲੇ ਦੇਸ਼ਾਂ ਚ ਬਸ ਜਾਵਣ, ਦਾਸ ਇੰਗਲੈਂਡ ਗਏ, ਮਹਾਰਾਜਾ ਦਲੀਪ ਸਿੰਘ ਦੇ ਉਸਦੇ ਅੰਤਮ ਸਥਾਨ ਦੀ ਜ਼ਿਆਰਤ ਲਈ ਗਏ ਤਾਂ ਉਹਦੇ ਸਾਹਿਬਜ਼ਾਦੇ ਦਾ ਨਾਂ ਉਥੇ ਅਲੈਗਜ਼ੈਂਡਰ ਲਿਖਿਆ ਹੋਇਆ ਸੀ, ਉਸਦੇ ਘਰਵਾਲੀ ਦਾ ਨਾਂ ਪੰਬਾ ਲਿਖਿਆ ਹੋਇਆ ਸੀ। ਪਰ ਉਹ ਗਏ ਤੇ ਪੰਜਾਬ ਦੇ ਸੰਤਾਂ ਮੁੰਡ ਤਾਂ ਪੰਜਾਬ ਹੀ ਸੀ, ਇਉਂ ਕੁਛ ਪ੍ਰਤੀਤ ਹੁੰਦਾ ਹੈ ਸੋਚਣ ਨਾਲ ਕਿ ਮਹਾਰਾਜ ਦੇ ਮੱਕੇ ਵਿਚ ਠੁੱਡਾ ਮਾਰਨ ਵਾਲਾ ਬੰਦਾ ਜਾਂ ਉਸਦੇ ਵੱਡੇ ਵਡੇਰੇ ਇਧਰੋਂ ਹੀ ਪੰਜਾਬ ਵੱਲੋਂ ਗਏ ਹੋਣਗੇ ਜਦੋਂ ਬਾਬਾ ਗਿਆ। ਤੋ ਜੀਵਨ ਮਾਰੀ ਲੱਤ ਦੀ, ਜੀਵਨ ਮਾਰੀ ਲੱਤ ਦੀ। ਕੋਈ ਸਾਧਾਰਨ ਕੰਮ ਕਰਨ ਵਾਲਾ ਬੰਦਾ ਨਹੀਂ, ਧਰਮ ਵਿਚ ਪਰਪੱਕ ਤੇ ਹੋਰਨਾਂ ਨੂੰ ਇਧਰ ਤੋਰਨ ਵਾਲਾ ਰਹਿਬਰ, ਰਹਿਨਮਾ, ਗਾਈਡ, ਆਗੂ। ਜੀਵਨ ਮਾਰੀ ਲੱਤ ਦੀ, ਇਹ ਤਾਂ ਹੋਇਆ ਨਾ ਜੋ ਅਮਲੀ ਤੌਰ ਤੇ ਉਹਨੇ ਕੀਤਾ, ਤੇ ਜ਼ੁਬਾਨ ਵੀ ਕਾਬੂ ਨਾ ਰਹੀ, ਨਾਲ ਆਖਣ ਲੱਗਾ ਕਿਹੜਾ ਸੁੱਤਾ ਕੁਫਰ ਕੁਫਾਰੀ, ਉਹ ਕਾਫਰਾਂ ਦਾ ਕਾਫਰ ਤੂੰ ਕੌਣ ਏ? ਜਿੱਧਰ ਦੁਨੀਆਂ ਸਜਦਾ ਕਰਦੀ ਏ ਤੇ ਖਸੂਸਨ ਅੱਲਾ ਦਾ ਘਰ ਏ, ਮਰਕਜ਼ ਏ, ਠਿਕਾਣਾ ਏ, ਖੁਦਾ ਦੇ ਘਰ ਵੱਲ ਪੈਰ ਕਰਕੇ ਪਿਆ ਏ। ਜੀਵਨ ਮਾਰੀ ਲੱਤ ਦੀ, ਕਿਹੜਾ ਸੁੱਤਾ ਕੁਫਰ ਕੁਫਾਰੀ, ਲੱਤਾਂ ਵੱਲ ਖੁਦਾਏ ਦੇ ਕਿਉਂ ਕਰ ਪਿਆ ਹੋ ਬਜਗਾਰੀ। ਇੱਥੇ ਇਕਤਫਾ ਨੇ, ਕ੍ਰੋਧ ਕਈ ਸ਼ਕਲਾਂ ਅਖਤਿਆਰ ਕਰਦਾ ਏ, ਫਿਰ ਹੋਰ ਅੱਗੇ ਵਧਿਆ ਤੇ ਮਹਾਰਾਜ ਨੂੰ ਲੱਤ ਤੋਂ ਪਕੜ ਲੈਂਦਾ। ਭਾਈ ਗੁਰਦਾਸ ਜੀ ਕਹਿੰਦੇ ਨੇ ਟੰਗੋਂ ਪਕੜ, ਪਕੜ ਤੇ ਬਸ ਨਹੀਂ ਘਸੀਟਿਆ, ਟੰਗੋਂ ਪਕੜ ਘਸੀਟਿਆ, ਤੇ ਘਸੀਟਣ ਤੋਂ ਬਾਅਦ ਜਿਹੜਾ ਅਸਰ ਹੋਇਆ, ਜੋ ਤਾਸੀਰ ਹੋਈ, ਉਹ ਸਭ ਤੋਂ ਪਹਿਲਾਂ ਇਸੇ ਦੇ ਉੱਤੇ ਹੋਈ, ਕਿਉਂਕਿ ਸਪਰਸ਼ ਹੋ ਗਿਆ, ਛੋ ਮਿਲ ਗਈ, ਨਾਲ ਲੱਗ ਗਿਆ। ਉਂਝ ਅੱਗ ਵੀ ਬੜੀ ਗਰਮ ਹੁੰਦੀ ਏ, ਪਰ ਅੱਗ ਵਿਚ ਤਾਕ ਆ ਜਾਏ ਨਾ ਕਦੀ ਚਾਂਦੀ ਲੋਹਾ ਸੋਨਾ, ਤੇ ਉਹਨੂੰ ਨੀ ਹੱਥ ਲੱਗਦਾ ਕੋਲਾ, ਤਾਂ ਇੱਕ ਦੋ ਵਾਰੀ ਬੰਦਾ ਇਧਰ ਉਧਰ ਕਰਦਾ ਵੇਖਿਆ ਏ। ਪਰ ਜਿਹੜੀ ਚੀਜ਼, ਜਿਹੜੀ ਧਾਤ ਅੱਗ ਦਾ ਵਿਚ ਪੈ ਕੇ ਉਦਾਂ ਦੀ ਹੋ ਜਾਏ, ਉਹ ਨੀ ਹੱਥ ਤੇ ਲੱਗਦੀ, ਉਹ ਸਾੜ ਦਿੰਦੀ ਏ, ਦਾਗ ਪਾ ਦਿੰਦੀ ਏ, ਛੋ ਦੇ ਦਿੰਦੀ, ਆਪਣੇ ਸਪਰਸ਼ ਦਾ ਅਸਰ ਦਿਖਾ ਦਿੰਦੀ ਏ। ਤਿਵੇਂ ਰੱਬੀ ਰਹਿਮਤ, ਰੱਬੀ ਰੰਗ ਵਿਚ ਗੁਰੂ ਨਾਨਕ ਦੇ ਮਹਾਰਾਜ ਸੋਨੇ ਵਾਂਗ ਤਾਕ ਆ ਚੁੱਕੇ ਨੇ, ਅਤੇ ਗੁਰੂ ਦੇ ਚਰਨਾਂ ਦੀ ਛੋ, ਭਾਵੇਂ ਕੌੜੇ ਨਾਲ, ਕੌੜੇ ਮਨ ਨਾਲ ਸੀ, ਸੌੜੇ ਮਨ ਨਾਲ ਸੀ, ਜਿਸ ਵੇਲੇ ਛੋ ਲੱਗੀ, ਤਾਰ ਚਲਦੀ ਹੋਵੇ, ਬਿਜਲੀ ਦੀ ਕਰੰਟ ਉਹਦੇ ਵਿਚ ਕੰਮ ਕਰਦੀ ਹੋਵੇ, ਸਰਕੂਲੇਟ ਕਰਦੀ ਹੋਵੇ, ਜਾਣ ਕੇ ਹੱਥ ਲਾ ਦਿਓ ਜਾਂ ਅਣਜਾਣ ਪੁਣੇ ਨਾਲ ਹੱਥ ਲਾ ਦਿਓ, ਅਣਜਾਣ ਬੰਦਾ ਲਾ ਦੇਵੇ ਜਾਂ ਇਲੈਕਟ੍ਰੀਸ਼ਨ ਇੰਜੀਨੀਅਰ ਹੱਥ ਲਾ ਦੇਵੇ, ਉਹਨੇ ਤਾਂ ਜੋ ਉਹਦੇ ਵਿਚ ਰੱਬੀ ਗੁਣ ਹੈ, ਅਜ਼ਲੀ ਗੁਣ ਹੈ, ਜੋ ਉਹਦਾ ਜੌਹਰ ਹੈ, ਉਹਨੇ ਦਿਖਾ ਦੇਣਾ ਹੈ, ਭਾਵੇਂ ਇੰਜੀਨੀਅਰ ਹੱਥ ਲਾ ਦੇਵੇ। ਇੱਕ ਧਾਰਮਿਕ ਇੰਜੀਨੀਅਰ ਨੇ ਜਾਂ ਇਲੈਕਟ੍ਰੀਸ਼ੀਅਨ ਨੇ ਹੱਥ ਲਾ ਦਿੱਤਾ, ਰੱਬੀ ਰਹੋ ਗੁਰੂ ਨਾਨਕ ਦੇਵ ਮਹਾਰਾਜ ਜੀ। ਨਤੀਜਾ ਕੀ ਨਿਕਲਦਾ ਹੈ? ਬੜਾ ਹੈਰਾਨ ਹੋਇਆ ਅਤੇ ਸਕਤੇ ਦੇ ਆਲਮ ਵਿਚ ਆ ਗਿਆ। ਮੈਂ ਏਡੇ ਵੱਡੇ ਇਕੱਠ ਅੰਦਰ ਇੱਕ ਫਕੀਰ ਤਬਾ, ਇੱਕ ਫਕੀਰ ਲਿਬਾਸ ਪਹਿਨੇ ਹੋਏ ਬੰਦੇ ਦੀ ਇਨਸਲਟ ਵੀ ਕੀਤੀ ਹੈ, ਮੁਜ਼ੰਮਤ ਵੀ ਕੀਤੀ ਹੈ, ਬੇਅਦਬੀ ਵੀ ਕੀਤੀ ਹੈ, ਠੁੱਡਾ ਵੀ ਮਾਰਿਆ ਹੈ, ਗਲੋਚ ਗਾਲੀ ਵੀ ਕੀਤੀ ਹੈ, ਪਕੜ ਕੇ ਉਸ ਨੂੰ ਘਸੀਟਿਆ ਵੀ ਹੈ, ਪਰ ਹਾਲੇ ਇਹਦੇ ਚਿਹਰੇ ਤੇ ਤਬੱਸਮ ਹੈ, ਮੁਸਕਾਨ ਹੈ, ਖੇੜਾ ਹੈ, ਮੁਸਰਤ ਹੈ, ਸ਼ਾਦਮਾਨੀ ਹੈ, ਸ਼ਗੁਫਤਗੀ ਹੈ, ਜਲਾਲ ਹੈ, ਕਮਾਲ ਹੈ, ਨੈਣਾ ਵਿਚ ਲਾਲੀ ਹੈ ਪਰ ਪਿੱਛੇ ਖੁਸ਼ਹਾਲੀ ਹੈ। ਇਹ ਕਿਸ ਕਿਸਮ ਦਾ ਬੰਦਾ ਹੈ? ਇਹ ਕੱਲਾ ਹੀ ਨਹੀਂ ਕੋਈ ਆਪਣੀ ਬੇਇੱਜ਼ਤੀ ਸਹਾਰਦਾ, ਚਾਰ ਬੰਦਿਆਂ ਦੇ ਇਕੱਠ ਵਿਚ ਤੇ ਇਹ ਹਜ਼ਾਰਾਂ ਬੰਦਿਆਂ ਦੇ ਲੱਖਾਂ ਦੇ ਇਕੱਠ ਵਿਚ ਇਹ ਮੁਸਕਾਂਦਾ ਪਿਆ ਹੈ। ਇਹ ਬੰਦਾ ਹੈ ਜਾਂ ਬਹੀ ਨਾਜ਼ਲ ਹੋਇਆ ਹੈ? ਕੋਈ ਫਰਿਸ਼ਤਾ ਸੀਰਤ ਹੈ? ਜੀਵਨ ਨੇ ਕ੍ਰੋਧ ਵਾਲੀਆਂ ਅੱਖਾਂ ਵਿਚ ਥੋੜੀ ਜਿਹੀ ਐਸੇ ਅਸਰ ਦੀ ਹੈਰਤ ਆਈ ਤੇ ਇਹਦੀ ਵੱਲ ਮਹਾਰਾਜ ਵੱਲ ਵੇਖਿਆ ਵੀ ਫਿਰ ਕੀ ਸੀ? ਵੇਂਦਿਆਂ ਸਾਰ ਦੋ ਇਹਦੀਆਂ ਅੱਖਾਂ ਭਾਵੇਂ ਹਾਲੇ ਗਲੀਜ਼ ਸਨ, ਕਸੀਫ ਸਨ, ਕ੍ਰੋਧ ਵਾਲੀਆਂ ਸਨ, ਪਰ ਅਗਲੀਆਂ ਅੱਖਾਂ ਜਿਨ੍ਹਾਂ ਵਿਚ ਇਹਨੇ ਅੱਖੀਆਂ ਪਾਈਆਂ ਉਹ ਅੰਮ੍ਰਿਤ ਦ੍ਰਿਸ਼ ਨਾਲ ਭਰਪੂਰ ਸਨ। ਚਾਰ ਹੋਈਆਂ ਅੱਖੀਆਂ, ਦੋ ਜੀਵਨ ਦੀਆਂ, ਦੋ ਮਹਾਰਾਜ ਦੀਆਂ ਅੱਖੀਆਂ ਚਾਰ ਹੋਈਆਂ, ਭਾਵੇਂ ਇੱਕ ਦੂਸਰੇ ਨੂੰ ਵੇਖਿਆ। ਤੇ ਫਿਰ ਜਿਹੜਾ ਹੁਣ ਅਸਰ ਹੋਇਆ ਇਹ ਹੋਰ ਵੀ ਅਲੌਕਿਕ ਸੀ। ਇਸ ਦਾ ਜ਼ਿਕਰ ਧੰਨ ਗੁਰੂ ਗ੍ਰੰਥ ਸਾਹਿਬ ਵਿਚ ਆਉਂਦਾ ਹੈ। ਅਮੈ ਦ੍ਰਿਸ਼ਟ ਸ਼ੁਭ ਕਰ, ਅਮੈ ਦ੍ਰਿਸ਼ਟ ਸ਼ੁਭ ਕਰ, ਹਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਬਸ ਕਰੈ ਸਭੈ ਬਲ, ਸਦਾ ਸੁਖ ਮਨ ਵਸੈ, ਦੁਖ ਸੰਸਾਰ ਹੈ ਖੋਵੈ, ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲਖ ਧੋਵੈ, ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲਖ ਧੋਵੈ, ਸੋ ਕਹੋ ਟਲ ਗੁਰ ਸੇਵਿਐ। ਟਲ ਭੱਟ ਜੀ ਕਹਿੰਦੇ ਨੇ, ਸੋ ਕਹੋ ਤਲ ਗੁਰ ਸੇਵਿਐ, ਅਹਿਨਸ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾ। ਚਰਨਾਂ ਤੇ ਟੈਪਿਆ ਜੀਵਨ, ਪਹਿਲਾਂ ਤਾਂ ਨਾਂ ਦਾ ਜੀਵਨ ਸੀ, ਹੁਣ ਅੰਦਰੋਂ ਜੀ ਉੱਠਿਆ। ਕਈ ਬੰਦੇ ਨਾਂ ਦੇ ਚੰਗੇ ਹੁੰਦੇ ਨੇ ਮੇਰੇ ਵਰਗੇ, ਅੰਦਰੋਂ ਐੜਾ ਹੀ ਲੱਗਦਾ ਹੈ ਉਹਨਾਂ ਦੇ ਨਾਂ ਨਾਲ। ਧਰਮ ਸਿੰਘ ਅਧਰਮ, ਅੰਦਰਲੇ ਅਧਰਮੀ, ਬਾਹਰਲੇ ਧਰਮੀ, ਬਾਹਰਲੇ ਸੱਜਣ, ਅੰਦਰਲੇ ਕੁਸੱਜਣ, ਬਾਹਰੋਂ ਜ਼ੇਬ ਔਰੰਗਜ਼ੇਬ ਤੇ ਅੰਦਰੋਂ ਫਰੇਬ। ਜੀਵਨ ਨਾਂ ਦਾ ਜੀਵਨ, ਕਾਇਆ ਦਾ ਜੀਵਨ, ਅੰਦਰੋਂ ਜੀ ਉਠਿਆ ਕਿਉਂਕਿ ਜੀ ਦਾਨ ਦੇ ਭਗਤੀ ਲਾਇਨ ਹਰਸਿਓ ਲੈਣ ਮਲਾਏ, ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੀ ਛੋਹ ਵੀ ਹੋਈ ਤੇ ਨੇਤਰਾਂ ਰਾਹੀਂ ਇਹਦੇ ਅੰਦਰ ਇੱਕ ਜੀਵਨ ਵੀ ਇੰਸਪੀਰੇਸ਼ਨ, ਜੀਵਨ ਦੀ ਇੰਸਪੀਰੇਸ਼ਨ ਵੀ ਮਿਲ ਗਈ। ਤੋ ਸਤ ਸੰਗਤ ਜੀ, ਦਾਸ ਤਾਂ ਇੱਥੋਂ ਚੱਲਿਆ ਸੀ ਕਿ ਕਿਸੇ ਸਾਧਾਰਨ ਕਿੱਤਾ ਕਰਨ ਵਾਲੇ ਨੇ ਨਾ ਗਾਲੀ ਕੱਢੀ, ਨਾ ਟੰਗੋਂ ਪਕੜ ਘਸੀਟਿਆ ਤੇ ਨਾ ਠੁੱਡਾ ਮਾਰਿਆ। ਉਹ ਬੜਾ ਧਾਰਮਿਕ ਬੰਦਾ ਸੀ। ਕਈ ਵਾਰੀ ਪਿੰਡਾਂ ਵਿਚ ਰਹਿਣ ਕਰਕੇ ਇੱਕ ਤਜਰਬਾ ਹੋਇਆ ਹੈ ਦਾਸ ਨੂੰ, ਤੁਸਾਂ ਤਾਂ ਚੋਖੇ ਦੇਰ ਦੇ ਇਧਰ ਆ ਗਏ ਹੋ ਪਰ ਪਹਿਲੇ ਬੰਦਿਆਂ ਨੂੰ ਪਤਾ ਹੋਵੇ। ਜ਼ਿਮੀਦਾਰ ਬੜੀਆਂ ਖੇਚਲਾਂ ਕਰਕੇ, ਮੁਸ਼ਕਤਾਂ ਕਰਕੇ, ਅੱਧੀ ਅੱਧੀ ਰਾਤੀ ਉੱਠ ਕੇ, ਕੰਡਿਆਂ ਦੇ ਸਿਰ ਤੇ ਸੱਪਾਂ ਦੇ ਸਿਰ ਮਧੋਲ ਮਧੋਲ ਕੇ ਖੇਤ ਨੂੰ ਬੀਜਣ ਤੇ ਕਰਦਾ ਹੈ, ਬਾਂਹਦਾ ਹੈ, ਸੁਹਾਗੇ ਦਿੰਦਾ ਹੈ, ਧਰਤੀ ਬਣਾਉਂਦਾ ਹੈ। ਜਦੋਂ ਮੈਦੇ ਵਰਗੀ ਹੋ ਜਾਏ ਹੁਣ ਕੱਲ ਨੂੰ ਇਹਨੇ ਬੀਜ ਪਾਉਣਾ ਹੈ, ਇਹਨੇ ਧਰਤੀ ਨੂੰ ਬੋਣਾ ਹੈ। ਲੇਕਿਨ ਕੁਦਰਤ ਦੇ ਰੰਗ, ਰਾਤੀ ਬੱਦਲ ਚੜਿਆ, ਮੋਹਲੇ ਧਾਰ ਮੀਂਹ ਵਸ ਗਿਆ, ਇਹਦੀ ਸਾਰੀ ਮਿਹਨਤ ਹੋਰ ਪਿੱਛੇ ਪੈ ਗਈ ਤੇ ਮੀਂਹ ਵਸਿਆ, ਬੀਜਣ ਤੇ ਕੀਤੀ ਹੋਈ ਧਰਤੀ ਸਖਤ ਹੋ ਗਈ, ਕੜਵੀ ਹੋ ਗਈ, ਬਹੁਤ ਸਖਤ ਹੋ ਗਈ, ਹਾਲੇ ਮਿਹਨਤ ਹੋਰ ਦਰਕਾਰ ਸੀ। ਐਨ ਕਈ ਵਾਰੀ ਸੁਖਮਨੀ ਸਾਹਿਬ ਪੜ੍ਹਦਿਆਂ, ਗੁਰਬਾਣੀ ਦਾ ਕੀਰਤਨ ਕਰਦਿਆਂ, ਹੋਰ ਨਿਤਨੇਮ ਆਦਿਕ ਕਰਦਿਆਂ, ਗੁਰੂ ਸਾਹਿਬ ਜੀ ਦੇ ਆਸ਼ੇ ਨੂੰ ਹਿੰਮਤ ਨਾਲ, ਸੂਝ ਬੂਝ ਨਾਲ, ਆਲੇ ਦੁਆਲੇ ਦੀ ਸੋਭਤ ਤੇ ਕੁਰਬ ਦੇ ਅਸਰ ਨਾਲ ਨਿਭਾਉਂਦਿਆਂ ਨਿਭਾਉਂਦਿਆਂ ਮਨ ਬੀਜਣ ਤੇ ਹੋਇਆ ਹੁੰਦਾ ਹੈ ਤੇ ਜਦੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਾਂ ਸ਼ਬਦ ਸਪਰਸ਼ ਰੂਪ ਰਸ ਗੰਧ ਦੀ ਬਾਰਿਸ਼ ਹੀ ਨਹੀਂ ਪੈਂਦੀ, ਗੜੇ ਮਾਰ ਵੀ ਹੋ ਜਾਂਦੀ, ਧਰਤੀ ਸਖਤ ਹੋ ਜਾਂਦੀ। ਜੀਵਨ ਦੀ ਗੱਲ ਬਣ ਚੱਲੀ ਸੀ क्योंकि बाबा नानक उथे पहुंच चुके सन, लेकिन होमे दी ऐसी बारिश हुई कि एदा मन फिर करड़ा हो गया। इस तरह धर्म दी कई बारी जड़ी हंगता हुंदी है बड़ी लतीफ हुंदी है, बड़ी महीन हुंदी है, बड़ी फाइन हुंदी है, ते इनू डॉक्टर भी कोई बाबे नानक वर्गा ही दूर करे ता करे, हर किसे दा कम नहीं होया करदा। इउं धार्मिक बंदिया नूं भी कई बारी रोग ते जरासीम चुमट जांदे ने। बाबे नानक ने उहदा उद्धार कीता, ओदे बदौलत कई होरनां नूं वी इह पता लगा कि खुदा इक जगह नहीं है, खुदा हाजर बबद दाएं बबी दीदार पाकिशरा न गिरदावे दरो हायल न दरियाओ न साहला चिरा बेहूदा में गर्दी बसहराओ बदश तैदल चुआ सुल्तान खूबा करदा अंदर दीदा मंजल हा। भाई नंद लाल साहब जी गोया गुरु गोबिंद सिंह जी दे मकबूल तरीन सिख कहंदे ने, ते इसलिए गुण गाउन नाल परमेश्वर दा जस गाउन नाल परमेश्वर नूं ना कोई फायदा हुंदा है, ते ना गाउन नाल ना कुछ ओहदा कटदा है। ठंड लगदी है, सूरज चमक रहा है, धुप विच बह जाओ ता सूरज दा कुछ वधदा नहीं, ते जे ना बैठो ता ओहदा कटदा कुछ नहीं। कुर्रा हवाई चल रहा है, ए तो फायदा उठा लो ता एदा कुछ वधिया नहीं, ते जे हुस्सर विच बैठ के कोई होर रोग लो आउणा है ते ओहदा कुछ कटिया। गुरु साहब जी फरमांदे ने, ए इंसान हुजता ना कर, तेरे उत्ते परमेश्वर दे ता ब्यंत ब्यंत एहसानात ने, ते तू उसदे जिन्ने भी गुण गाए ओ थोड़े ने ते बजा ने। बाबे नानक नूं ता एडा चाओ सी सतसंग जी, मोंडी बाबा जी ता एडे चाओ विच आउंदे ने। जपजी साहब दी बत्तीवीं पौड़ी दा ध्यान करो, दिमाग विच लियाओ, ओहदे विच सतगुरु जी दा चाओ कुछ नजर पैंदा है। हे मेरे मालिक, तेरे च एक नहीं अनेकां गुण ने, अनेकां गुणां दे मालिक, मैनू चाओ भी कनेरा है कि तेरे गुण बयान करां, लेकिन मजबूरी है ओए कि तेरे गुण बेअंत ने, मेरी जुबान एक है। गैबों आवाज आई, फिर की चाहना है? बाबे आखिया, यही चाहना हां कि एक जुबान नूं लख जुबानां विच बदल दे, फिर मेरे गुण कह पाएगा। गैबी आवाज, हजूर ने आखिया, नहीं नहीं, हे गुण निधान, तेरे बेअंत गुण ते वसफ ने 20 लख जुबान भी थोड़ी है। 20 लख जुबान, एक तो लख जुबान, लख तो 20 लख जुबान, ते एदे नाल मैं कहिंदा ही जावा कहिंदा ही जावा कहिंदा ही जावा, ये दरअसल चाओ है। एक दूजी भाव, लख होए लख होवे लख 20 लख लख गेड़ा आखिया एक नाम जगदीश। गुरु साहिब जी सानू सेध दिंदे ने कि बनी ना इंसान, यही एक तरीका है परमेश्वर नाल इक मिक होण दा, वासले हक होण दा। ए तरह इहो ता वे है, इहो ते ढंग है, इहो ही जुगत है, किथे दी किथे पहुंचण दी, परमेश्वर दे दर हाजर होण दी, वासले हक होण दी, एक ईश होण दी। ए तरह पत पबड़िया चढ़िया हुए मैंने, एक ईश्वर उसका रूप बनने वास्ते सानू ओहदे गुण गाउणे चाहीदे ने। जिन्हां गुण गाए उन्हां शौक नाल शौक नाल उमा ते उत्साह नाल आखिया, परमेश्वर ने मेरे सिर उपर हथ धर के मेनू एक दात बख्शी है, नाम रकम दे दिता है, हुण मैं माला माल हो गया हां, हुण मैं साहिब जर हो गया हां। आओ असा सारे रल के ए तुक गावीए, मेरे हीरे हिरदे विच रतन नाम हर वसिया, दुनिया दे रतना जवाहरातां जुमरदां पन्निया नीलम ते इना लालां दी कोई कीमत है, रतन नाम अमोलक है, एदी कोई कीमत ने। ते गुरदेव कहंदे ने, मैनू तां ए देख के परमेश्वर ने माला माल कर दिता है।

ਸਾਧ ਸੰਗਤ ਰਵਾਲ ਸਰ ਤੇ ਬਾਈ ਤਾਰਾ ਰਾਜਿਆਂ ਨੇ ਆਖਿਆ, ਸਾਹਿਬ ਜੀ ਅਸੀਂ ਰਜਵਾੜੇ ਆ, ਰਾਜਪੂਤ ਆ, ਅਮੀਰ ਆਦਮੀ ਆ, ਤੁਸੀਂ ਇਹਨਾਂ ਗਰੀਬ ਸਿੱਖਾਂ ਕੋਲੋਂ ਕੀ ਲੈਣਾ, ਸਾਡਾ ਅੰਮ੍ਰਿਤ ਵੱਖਰਾ ਕਰ ਦਿਓ, ਅਸੀਂ ਤੁਹਾਡੇ ਨਾਲ ਮਿਲ ਜਾਵਾਂਗੇ। ਸਾਹਿਬ ਕਹਿਣ ਲੱਗੇ ਨਾ। ਇਸੇ ਤਰ੍ਹਾਂ ਹੀ ਪੰਡਤਾਂ ਨੇ ਵਿਸਾਖੀ ਵਾਲੇ ਦਿਨ ਆਖਿਆ, ਸਾਹਿਬ ਜੀ ਸਾਨੂੰ ਰੋਟੀ ਨਹੀਂ ਜੇ ਪੁੱਛੀ। ਕਹਿਣ ਲੱਗੇ ਹੁਣ ਮੈਂ ਖਾਲਸੇ ਦੀ ਸੇਵਾ ਕਰੀ ਕਰਨੀ, ਹੁਣ ਮੈਂ ਖਾਲਸੇ ਨੂੰ ਸਾਰੇ ਦਾਨ ਦੇਣੇ ਨੇ, ਹੁਣ ਮੈਂ ਖਾਲਸੇ ਦੀ ਬਖਸ਼ਿਸ਼ ਨਾਲ ਮੇਰੇ ਤੇ ਮਿਹਰਾਂ ਹੋਈਆਂ ਨੇ, ਇਸ ਕਰਕੇ ਮੈਂ ਤੁਹਾਨੂੰ ਕੁਝ ਨਹੀਂ ਜਾਣਦਾ, ਮੈਨੂੰ ਤੁਹਾਡਾ ਚੇਤਾ ਨਹੀਂ ਰਿਹਾ, ਤੁਸੀਂ ਮੈਨੂੰ ਘੜੀ ਘੜੀ ਨਾ ਆਖੋ। ਤੇ ਫਿਰ ਮਹਾਰਾਜ ਇਹਨਾਂ ਤੁਹਾਡੇ ਗਰੀਬ ਸਿੱਖਾਂ ਨੇ ਤੁਹਾਡੇ ਵਾਸਤੇ ਕੀ ਕੀਤਾ ਹੈ?

ਆਖਿਆ ਫਰਮਾਉਂਦੇ ਆਮ ਕਰਕੇ ਦੁਨੀਆ ਕਨ ਰਸ ਵਿੱਚ ਉਲਝੀ ਹੈ, ਇਹ ਆਤਮ ਰਸ ਦੀ ਖੁਰਾਕ ਹੈ, ਆਤਮ ਰਸ ਜੈ ਜਾਣੀ ਸੋ ਹੈ ਖਾਲਸ ਦੀ।

ਸਥਾਨ ਸਥਾਨ ਕਰੇ ਨਿਵਾਸ ਛੁਰੇ ਵਗੈਨ ਤਿਨ ਗਲ ਤਾਕ ਤਿੰਨ ਘਰ ਬ੍ਰਾਹਮਣ ਪੂਰੇ ਨਾ ਤੁਨਾ ਮਿਆ ਮੈ ਸਾਥ ਪੂਰੀ ਰਾਸ ਕੂੜਾ ਵਾਪਾਰ ਪੂਰ ਗੋਰ ਕਰੇ ਹਾਰ ਸਰਬ ਧਰਮ ਕਾ ਡੇਰਾ ਦੂਰ ਨਾਨਕ ਪੂਰ ਰਹਿਆ।

0: come here in the spirit of Guru Gobind Singh Ji, together to celebrate Vaisakhi. And out of gratitude, remind ourselves of the joy and the inspiration and the love and the hope and the projection and the prayer that we've been blessed to live in this lifestyle through the role model of Guru Gobind Singh. So it's not only that we're celebrating what actually happened on Vaisakhi Day, but the spirit behind what Guru Gobind Singh meant and what he felt throughout his life. The first Shabad that we're going to sing is Hum Ehe Kaaj Jagat Moe Aaye Tarum Hed Gurudev Patai. It's Guru Gobind Singh telling his own story and speaking to us plainly about what he came to this earth to do. Please sing along or sit up straight, close your eyes, meditate, and allow the words of your Guru, of our Guru, to penetrate into your heart so that you leave here feeling like Guru Gobind Singh felt.
1: Main bas ek gal kehni chahunda haan ki tusi apna ਬਿਲਕੁਲ ਜਿੱਦਾਂ ਅਸੀਂ ਹੁਣ ਯੋਗ ਜਿੱਦਾਂ ਕਰਨਾ ਸਿੱਖਿਆ ਹੋਇਆ ਰੇ ਮਨ ਇਹ ਵਿਦ ਯੋਗ ਕਮਾਓ ਪਰ ਇੱਕ ਗੱਲ ਹੈ ਪਹਿਲਾਂ ਆਪਣਾ ਮਨ ਨੂੰ ਬਿਲਕੁਲ ਸ਼ਾਂਤ ਕਰੋ ਬਿਲਕੁਲ ਹਿਲਣਾ ਨਹੀਂ ਦੇਣਾ ਕੋਈ ਗੱਲ ਨਹੀਂ ਸੁਣਨਾ ਮਨ ਤੋਂ ਬਸ ਆਪਣਾ ਅੱਖਾਂ ਬੰਦ ਕੇ ਦੋਨੋਂ ਕੰਨਾਂ ਨਾਲ ਸੁਣਨਾ ਬਿਲਕੁਲ ਆਸਨ ਪੂਰਾ ਪੱਕਾ ਵਿੱਚ ਬੈਠ ਜਾਓ ਪੂਰਾ ਪੱਕਾ ਆਸਨ ਵਿੱਚ ਬੈਠੋ ਜਿੱਦਾਂ ਆਪਣਾ ਗੁਰੂ ਸਾਹਿਬਾਂ ਮਹਾਰਾਜ ਬੈਠਦੇ ਆ ਭਾਵੇਂ ਤੁਸੀਂ ਹੁਣ ਆਪਣਾ ਜੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿੱਦਾਂ ਹੁਣ ਬੈਠੇ ਹੈ ਹਿਲਦੇ ਨਹੀਂ ਤੁਸੀਂ ਅਸੀਂ ਸਾਰੇ ਜਾਣੇ ਇਕੱਠੇ ਉੱਦਾਂ ਹੀ ਬਣਨਾ ਇੱਕ ਪੁਰਾਤਨ ਪਰੰਪਰਾ ਹੈਗੇ ਆ ਸਾਰੇ ਵਿੱਦਿਆ ਜੋ ਇੰਡੀਆ 'ਚ ਚੱਲਦਾ ਉਹ ਗੁਰੂ ਸ਼ੀਸ਼ਾ ਪਰੰਪਰਾ ਨਾਲ ਚੱਲਦਾ ਹੈ ਸ਼ਾਇਦ ਤੁਸੀਂ ਇਸ ਪਰੰਪਰਾ ਦਾ ਨਾਮ ਸੁਣਿਆ ਹੋਇਆ ਪਰ ਮੈਂ ਇੱਕ ਗੱਲ ਦੱਸਣਾ ਸ਼ਿਸ਼ ਦਾ ਮਤਲਬ ਕੀ ਹੈ ਗੁਰੂ ਅਤੇ ਸ਼ਿਸ਼ ਸ਼ਿਸ਼ ਹੁੰਦਾ ਸ਼ਿਸ਼ਾ ਗੁਰੂ ਦੇ ਰਿਫਲੈਕਸ਼ਨ ਗੁਰੂ ਦੀ ਐਗਜੈਕਟ ਰਿਫਲੈਕਸ਼ਨ ਅਗਰ ਅਸੀਂ ਇਹੀ ਗੱਲ ਮੰਨਦੇ ਹਾਂ ਫਿਰ ਅਸੀਂ ਆਪਣਾ ਗੁਰੂ ਦੇ ਵਰਗਾ ਬਣਨਾ ਸਾਰੇ ਸਾਰੇ ਜਾਣੇ ਸਾਰੇ ਸੰਗਤ ਇਕੱਠੇ ਆਪਾਂ ਅੱਖਾਂ ਬੰਦ ਕਰਕੇ ਗੁਰੂ ਗੋਬਿੰਦ ਸਿੰਘ ਦੀ ਯਾਦੀ ਵਿੱਚ ਗੁਰੂ ਗੋਬਿੰਦ ਸਿੰਘ ਵਰਗਾ ਬਣਨਾ
0: ਫਿਰ ਅਸੀਂ ਸਾਡੇ ਨਾਲ ਇਕੱਠੇ ਬੁਲਾਵਾਂਗੇ ਗੁਰੂ ਗੋਬਿੰਦ ਸਿੰਘ ਜੀ ਪ੍ਰੇਮ ਪਿਆਰ ਨਾਲ ਦੇਖ ਲੈਂਗੇ ਕਿਰਪਾ ਹੋਏਗਾ ਕਿ ਨਹੀਂ ਇਟਸ ਅਪ ਟੂ ਅਸ ਟੁਗੈਦਰ
1: ਆਪ ਜਪਾਏ ਜਪੇ ਸੋ ਨਾਉ ਗੁਰੂ ਗੋਬਿੰਦ ਸਿੰਘ ਜ਼ਰੂਰ ਮਿਹਰ ਕਰਨਗੇ ਜ਼ਰੂਰ ਕਿਉਂ ਨਹੀਂ ਅਗਰ ਇੰਨੇ ਪਿਆਰੇ ਸਿੱਖ ਉਹਨੂੰ ਇੰਨਾ ਜ਼ਬਰਦਸਤੀ ਨਾਲ ਬੁਲਾਉਂਦੇ ਹੈ ਨਹੀਂ ਮੰਨਣਗੇ ਮੰਨਣਗੇ ਜ਼ਰੂਰ

ਜਲੰਦੇ ਜਗਤ ਦੇ ਉਧਾਰ ਲਈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਖਸਮ ਕੀ ਬਾਣੀ ਨੂੰ ਰਾਗਾਤਮਕ ਸੰਗੀਤ ਪੱਤੀ ਗੁਰਮਤ ਸੰਗੀਤ ਨਾਲ ਗਾਵਿਆ ਅਤੇ ਸ਼ਬਦ ਕੀਰਤਨ ਦੀ ਪ੍ਰਥਾ ਚਲਾਈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਮੂਹ ਬਾਣੀ ਵੱਖ ਵੱਖ ਰਾਗਾਂ ਤੇ ਰਾਗ ਪ੍ਰਕਾਰਾਂ ਵਿੱਚ ਨਿਬੱਧ ਕੀਤੀ ਗਈ ਹੈ। ਰਾਗ ਗੌੜੀ ਅਤੇ ਇਸ ਦੇ ਵਿਭਿੰਨ ਪ੍ਰਕਾਰ ਵਿਸ਼ਵ ਸੰਗੀਤ ਵਿੱਚ ਆਪਣੀ ਪਹਿਲੀ ਅਦੁੱਤੀ ਤੇ ਨਵੇਕਲੀ ਮਿਸਾਲ ਹਨ। ਰਾਗ ਗੌੜੀ ਸੰਬੰਧੀ ਗੁਰੂ ਅਮਰਦਾਸ ਜੀ ਦਾ ਫੁਰਮਾਨ ਹੈ, ਗੌੜੀ ਰਾਗ ਸੁਲੱਖਣੀ ਜੇ ਖਸਮੈ ਚਿਤ ਕਰੇ, ਭਾਣੈ ਚੱਲੈ ਸਤਿਗੁਰੂ ਕੈ ਐਸਾ ਸਿਗਾਰ ਕਰੇ। ਵਿਸਮਾਦ ਨਾਦ ਵੱਲੋਂ ਮੁੱਖ ਰਾਗ ਗੌੜੀ ਅਤੇ ਉਸ ਦੇ 11 ਪ੍ਰਕਾਰਾਂ ਵਿੱਚ ਸ਼ਬਦ ਕੀਰਤਨ ਦੇ 3 ਆਡੀਓ ਕੈਸਟਸ ਆਪ ਸਭ ਦੀ ਸੇਵਾ ਵਿੱਚ ਭੇਟ ਹਨ। ਰਾਗ ਗੌੜੀ ਭੈਰਵ ਅੰਗ ਵਿੱਚ ਰਿਸ਼ਭ ਧੈਵਤ ਕੋਮਲ ਅਤੇ ਬਾਕੀ ਸੁਰ ਸ਼ੁੱਧ ਲੱਗਦੇ ਹਨ। ਇਸ ਰਾਗ ਦੇ ਆਰੋਹ ਵਿੱਚ ਧੈਵਤ ਵਰਜਿਤ ਹੈ। ਇਸ ਰਾਗ ਦੀ ਜਾਤੀ ਸ਼ਾੜਵ ਸੰਪੂਰਨ, ਸਮਾਂ ਰਾਤ ਦਾ ਪਹਿਲਾ ਪੈਰ ਵਾਦੀ ਰਿਸ਼ਭ ਅਤੇ ਸੰਵਾਦੀ ਪੰਚਮ ਹੈ। ਇਸ ਰਾਗ ਵਿੱਚ ਸਾਧੋ ਮਨ ਕਾ ਮਾਨ ਤਿਆਗੋ ਸ਼ਬਦ ਦਾ ਗਾਇਨ ਕਰ ਰਹੇ ਹਨ ਪ੍ਰਿੰਸੀਪਲ ਸ਼ਮਸ਼ੇਰ ਸਿੰਘ ਕਰੀਰ।

ਉਸ ਦੇ ਐਬ ਔਰ ਦੁੱਖਨ ਦੇਖਦਾ ਹੈ ਲੇਕਿਨ ਦੇ ਹੀ ਜਾਂਦਾ ਹੈ। ਇਸ ਨੂੰ ਧਨ ਦੌਲਤ ਮਾਲੋ ਅਸਬਾਬ ਔਰ ਹੋਰ ਬਹੁਤ ਕੁਝ ਚਾਹੀਦਾ ਹੈ। ਇਹ ਠੀਕ ਹੈ, ਇਸ ਦੀਆਂ ਲੋੜਾਂ ਨੇ, ਇਸ ਦੀਆਂ ਜ਼ਰੂਰਤਾਂ ਨੇ, ਲੇਕਿਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਹਕੀਕੀ ਸੱਚੀ ਔਰ ਸਭ ਤੋਂ ਉੱਤਮ ਤੇ ਸ੍ਰੇਸ਼ਟ ਮੰਗ ਇਹ ਹੈ, ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ, ਜਾਂ ਫਿਰ ਮੰਗੋ ਰਾਮ ਤੇ ਇਕਦਾਨ ਸਗਲ ਮਨੋਰਥ ਪੂਰਨ ਹੋਵੇ ਸਿਮਰੋ ਤੁਮਰਾ ਨਾਂ। ਪਰ ਇਸ ਇਨਸਾਨ ਦੀ ਆਦਤ ਹੈ ਕਿ ਇਹ ਜਦੋਂ ਮੰਗਦਾ ਹੈ ਅਸਲ ਨਾਲੋਂ ਦੂਸਰੀ ਚੀਜ਼ ਮੰਗਦਾ ਹੈ, ਅਸਲ ਨਾਲੋਂ ਦੂਸਰੀ ਚੀਜ਼ ਮੰਗਦਾ ਹੈ ਤੇ ਦੂਸਰੀ ਚੀਜ਼ ਵਿੱਚ ਸਤਿਗੁਰੂ ਕਹਿੰਦੇ ਕਦੀ ਸੁੱਖ ਨਹੀਂ ਹੋ ਸਕਦਾ, ਖੁਸ਼ੀ ਨਹੀਂ ਹੋ ਸਕਦੀ, ਮੁਸਰਤ ਤੇ ਸ਼ਾਦਮਾਨੀ ਨਹੀਂ ਆ ਸਕਦੀ ਸਤਿਗੁਰਾਂ ਦਾ।

ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਅਨੰਤ ਸਿੱਖਾਂ ਵਿੱਚੋਂ ਭਾਈ ਸਾਹਿਬ ਭਾਈ ਨੰਦ ਲਾਲ ਜੀ ਹੋਏ ਹਨ, ਗਜ਼ਨੀ ਦੇ ਰਹਿਣ ਵਾਲੇ। ਸਿੱਖਾਂ ਵਿੱਚੋਂ ਨਿਕਟ ਵਰਤੀਆਂ ਵਿੱਚੋਂ ਔਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਮਨਜ਼ੂਰੇ ਨਿਗਾਹ ਹੋਏ ਸਿੱਖਾਂ ਵਿੱਚੋਂ ਉਹ ਇੱਕ ਸਨ। ਉਹ ਕਹਿੰਦੇ ਹਨ, ਹੇ ਪਰਮਾਤਮਾ ਯਾਰ ਮੇਰੇ ਦਿਲ ਨੂੰ ਇੱਕ ਚਾਅ ਲਾ ਦੇ, ਨਾ ਨਾ ਚਾਅ ਹਨੇਰਾ ਲਾ ਦੇ। ਭਾਈ ਨੰਦ ਲਾਲ, ਕੀ ਚਾਅ ਲਾਵਾਂ, ਕੀ ਚਾਹਨਾ ਹੈ, ਸ਼ੌਕ ਸ਼ੌਕ ਕੀ ਹੈ? ਕਹਿੰਦੇ ਨੇ

ਚਾਹੀਦਾ। ਭਾਈ ਸਾਹਿਬ ਹੱਥ ਜੋੜ ਕੇ ਕਹਿੰਦੇ ਨੇ, ਦਸਤਬਸਤਾ ਹੋ ਕੇ ਕਹਿੰਦੇ ਨੇ, ਇੱਕੋ ਇੱਕ ਸ਼ੌਕ ਹੈ ਕਿ ਮੈਂ ਦਿਨ ਰਾਤ ਹਰ ਵਕਤ ਪ੍ਰਭੂ ਜੀ ਦਾ, ਪਰਮਾਤਮਾ ਜੀ ਦਾ, ਅਕਾਲ ਪੁਰਖ ਜੀ ਦਾ, ਰੱਬ

ਅੱਜ ਜੋ ਸਤਸੰਗ ਹੈ ਜੀ, ਮੁਕਤਸਰ ਵਿਚ ਬੇਨਤੀ ਹੈ ਕਿ ਜਿਨ੍ਹਾਂ ਨੂੰ ਇਹ ਸ਼ਬਦ ਯਾਦ ਹੈ ਉਹ ਕਿਰਪਾ ਕਰਕੇ ਉਚੇਚੀ ਬੋਲਿਓ, ਜਿਨ੍ਹਾਂ ਨੂੰ ਨਹੀਂ ਯਾਦ ਹੈ ਉਹ ਕਮ ਸੇ ਕਮ ਦੂਜੀ ਵਾਰੀ ਸੁਣ ਕੇ ਹੌਲੀ ਹੌਲੀ ਬੋਲੋ ਸੀ, ਕਿਉਂਕਿ ਭਾਵੇਂ ਕੋਈ ਦੇਵਤਾ ਹੋਇਆ, ਭਾਵੇਂ ਕੋਈ ਗੁਰੂ ਸਾਹਿਬਾਨ ਵਿਚੋਂ ਹੋਇਆ, ਉਹ ਹਰ ਵੇਲੇ ਅਰਦਾਸ ਵਿਚ ਰਹਿੰਦੇ ਸਨ ਹਰ ਵੇਲੇ। ਮੈਨੂੰ ਇੱਕ ਬਾਤ ਯਾਦ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਜੀਵਨ ਵਿਚੋਂ ਆਉਂਦੀ ਹੈ ਕਿ ਸਤਿਗੁਰੂ ਜਦੋਂ ਵੀ ਘੋੜੇ ਤੇ ਚੜਦੇ ਨਾ, ਰਕਾਬ ਵਿਚ ਦਾਬ ਦਿੰਦੇ ਹਲੇ ਚੜਨ ਵਾਸਤੇ, ਤੇ ਸੱਚੇ ਪਾਤਸ਼ਾਹ ਕਹਿੰਦੇ ਅਕਾਲ ਪੁਰਖ ਪਿਤਾ ਚੜਦੇ ਦੀ ਲਾਜ ਰੱਖਣੀ, ਅਕਾਲ ਪੁਰਖ ਅੰਤਜਾਮੀ ਬਾਪ ਪਿਤਾ ਚੜਦੇ ਦੀ ਲਾਜ ਰੱਖਣੀ। ਤੇ ਜੇ ਗੁਰੂ ਸਾਹਿਬਾਨ ਏਦਾਂ ਕਹਿ ਸਕਦੇ ਆ ਤੇ ਸਾਨੂੰ ਵੀ ਇਹ ਕਹਿਣਾ ਚਾਹੀਦਾ ਪਰਮਾਤਮਾ ਤੇਗ ਬਹਾਦਰ ਸਤਿਗੁਰੂ ਸਾਡੀ ਵੀ ਹਰ ਕਦਮ ਤੇ ਰੱਖਿਆ ਰਿਆਇਤ ਕਰਨੀ ਤੋਂ ਤੁੱਕ ਹੈ ਜੀ।

तलंग राव दे अंदर धन गुरु नानक पातशाह जी ने उन्हां गुरसिखां तो नाम जपण वाले तो हजूर फरमाउंदे मैं कुर्बान जांदा हां ऐ वाहिगुरु जे तेरे नाम विच जुड़े ए तन माया पाया पैरे ए जेड़ा तन है इनू माया दी पाह लगी पई माया दी मैल लगी पई है ए तन माया पाया पैरे लीतड़ा लभ रंगाए मेरे कंत न पावे चोरड़ा प्यारे क्यों धन से जी शरीर रूपी चोलड़ा जिसनु लब दी मैल है माया दी पाह लगी है एडा मैला चोला है ओ स्वामी कंत इसनु किस तरह प्रवान करेगा मेरे कंत न आवे चोलड़ा प्यारे क्यों धन से जे जाए हजूर कहंदे ना हाँ कुर्बाने जाऊं मेहरबाना हाँ कुर्बाने जाऊं हाँ कुर्बाने जाऊं तिना के लैंड जो तेरा जिन्हां ने मैल तू अपने आप नु दूर की अपने मन ते तन दे उते नाम रूपी सुंदर चोला पहने नाम रूपी सुंदर ड्रेस पाई है फिर दुनियावी कपड़े मैले हो जाते हैं इन्हां दे रंग भी फिके पै जाते हैं कुछ समय दे बाद कपड़िया दा सुहपन ए नहीं रहिंदा कपड़ रूप सुहावना छड़ दुनिया अंदर जावना पर हजूर फरमाते हैं जिस इंसान ने नाम रूपी सच्चा कपड़ा पा लिया है जिस इंसान ने नाम रूपी अपनी ब्यूटी दे स्वप्न बनाया है मैं उस तो कुर्बान जाना ए रंग सब तो श्रेष्ठ है माया दे रंग भी फिके पै जाते हकूमत दे रंग भी मध्यम पै जाते पर जो सच्चा रंग है ए कदे फिका नहीं पै लाल रंग तिसको लगा जिसके वड भागा मैला कदे ना होवी नै लाके काया रंगन जे थी प्यारे पाइये नाम मजीठ अपने मन दे उत्ते मजीठ रंग चढ़ा और सारे रंग कलर जेड़े हन आस्ता आस्ता फिके पै जांदे हैं पर मजीठ दा रंग ऐसा हुंदा है ओनू ज्यो ज्यो धोवो त्यो त्यो निखरदा है इसे तरह नाम रूपी जिहड़ा मजीठा चोला है रंग है ए कदे फिका नहीं पै चाहे मुसीबत आ जाए दुख आ जाए सुख आ जाए पर पैरी सत्संग दुखां सुखां दे रंग विच कई वारी इंसान घाबर जांदा पर जिस वेले नाम रूपी गुरु दे प्यार दा रंग चढ़ जांदा है फिर काबर मुक जांदा है चाहे आरे हेठां बहना पै जाए भाई मती दास नू फिर ओ रंग फिका नहीं पैंदा भाई मनी सिंह साहब बंद बंद कटांदे हन सिखी दा रंग कदे भी मध्यम नहीं होया रोज अरदास करदे हन गुरु के सिख सिखी वास्ते चरखड़िया ते चढ़ जाए बंद बंद कटवाया पुठिया खला नवाईया एथे बस नहीं नाल मतावां पैणा दी भी आपां रोज अरदास करदे हां जिन्हां बीबियां ने जिन्हां पैणा ने मीर मन्नू दी जेल लाहौर दी जेल ओ जेल मैं वेखी पार्टीशन तो पहला जिथे सिंघां नूं शहीद कीता जांदा सी
ਜਿੱਥੇ ਗੁਰੂ ਕੀ ਬੱਚੀਆਂ ਨੂੰ ਕੈਦ ਕੀਤਾ ਸੀ, ਉਸ ਗੁਰਦੁਆਰੇ ਦਾ ਨਾਮ ਸੀ ਸ਼ਹੀਦ ਗੰਜ। ਡੇਰਾ ਸਾਹਿਬ ਵੀ ਗੁਰਦੁਆਰਾ ਪੰਜਵੇਂ ਪਾਤਸ਼ਾਹ ਜੀ ਦਾ ਤੁਸੀਂ ਵੀ ਦਰਸ਼ਨ ਕੀਤੇ ਹੋਣਗੇ, ਪਰ ਗੁਰਦੁਆਰਾ ਸ਼ਹੀਦ ਗੰਜ ਜੋ ਸੀ ਉਹ ਜਗ੍ਹਾ ਸੀ ਜਿੱਥੇ ਸਿੱਖਾਂ ਤੇ ਜ਼ੁਲਮ ਹੁੰਦਾ ਸੀ, ਸਿੱਖਾਂ ਨੂੰ ਕਤਲ ਕਰਕੇ ਖੂਹਾਂ ਵਿੱਚ ਸਿੱਟਿਆ ਜਾਂਦਾ ਸੀ। ਤੋ ਜਦੋਂ ਪੜਚੋਲ ਹੋਈ ਸਨ 35-36 ਦੀ ਗੱਲ ਹੈ, ਤੋ ਉਹਨਾਂ ਖੂਹਾਂ ਵਿੱਚੋਂ ਸਿੱਖਾਂ ਦੀਆਂ ਹੱਡੀਆਂ ਨਿਕਲੀਆਂ, ਕਿਰਪਾਨਾਂ ਨਿਕਲੀਆਂ, ਉਹ ਜੋ ਪੱਥਰ ਗਰਭਵਤੀ ਭੈਣਾਂ ਦੇ ਪੇਟ ਤੇ ਰੱਖੇ ਜਾਂਦੇ ਸਨ ਉਹ ਵੀ ਨਿਕਲੇ, ਬੜੇ ਬੜੇ ਬੋਝ। ਪਰ ਮੀਰ ਮਨੂ ਦੀ ਜੇਲ ਵਿੱਚ ਭੈਣਾਂ ਨੇ ਬੱਚੀਆਂ ਨੇ ਸਿੱਖੀ ਸਿਦਕ ਨਹੀਂ ਹਾਰਿਆ, ਉਹਨਾਂ ਭੈਣਾਂ ਦੀ ਰੋਜ਼ ਅਰਦਾਸ ਹੁੰਦੀ, ਮਾਤਾਵਾਂ ਭੈਣਾਂ ਬੱਚੀਆਂ ਅੱਗੇ ਬੇਨਤੀ, ਸਿੱਖੀ ਸਭ ਤੋਂ ਉੱਚਾ ਪਦਾਰਥ ਹੈ। ਤੱਕ ਲੋ ਸਵਾ ਸਵਾ ਮਣ ਪੀਸਣਾ, ਰੋਜ਼ ਪੀਸਣਾ, ਸਵਾ ਮਣ ਦਾਣੀ ਚੱਕੀ ਰੋਜ਼ ਪੀਸਣੀ, ਫਿਰ ਰੋਟੀ ਰਜਵੀ ਨਹੀਂ ਮਿਲਣੀ, ਖੰਨੀ ਖੰਨੀ ਰੋਟੀ ਦੇ ਬਗੈਰ। ਖੰਨੀ ਕਹਿੰਦੇ ਰੋਟੀ ਦਾ ਚੌਥਾ ਹਿੱਸਾ। ਫਿਰ ਇੱਥੇ ਹੀ ਬਸ ਨਹੀਂ, ਆਪਣੇ ਬੱਚਿਆਂ ਨੂੰ ਜ਼ਾਲਮਾਂ ਨੇ ਗੋਦ ਚ ਬੱਚਾ ਪਿਆ ਹੈ ਉਹਨੂੰ ਖਿੱਚ ਕੇ ਤੇ ਉਹਨੂੰ ਟੋਟੇ ਕਰ ਦੇਣਾ, ਨੇਜ਼ਿਆਂ ਤੇ ਟੰਗਾ ਦੇ ਤੇ ਕਹਿਣਾ ਹੁਣ ਇਮਾਨ ਮੰਨ ਲਓ, ਮੁਸਲਮਾਨ ਬਣ ਜਾਓ। ਪਰ ਉਹਨਾਂ ਭੈਣਾਂ ਨੇ ਬੱਚਿਆਂ ਨੂੰ ਕੁਰਬਾਨ ਕਰਾਇਆ ਪਰ ਸਿੱਖੀ ਨਹੀਂ ਛੱਡੀ। ਐਸਾ ਰੰਗ ਚੜਿਆ ਸਿੱਖੀ ਦਾ ਏਡੀਆਂ ਮੁਸੀਬਤਾਂ ਵਿੱਚ, ਜਿਹਨੂੰ ਚੜ ਗਿਆ ਹਜ਼ੂਰ ਕਹਿੰਦੇ ਕਾਇਆ ਰੰਗਣ ਜੇ ਥੀਏ ਪਿਆਰੇ ਪਾਈਏ ਨਾਉ ਮਜੀਠ, ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਉਹ ਰੰਗ ਕਦੇ ਫਿੱਕਾ ਨਹੀਂ ਦੁਨੀਆਂ ਜਿੱਥੇ ਤੱਕ ਰਹੇ। ਉਹਨਾਂ ਸ਼ਹੀਦਾਂ ਦੀਆਂ ਯਾਦਾਂ, ਉਹਨਾਂ ਦਾ ਪਿਆਰ ਦਾ ਰੰਗ ਸਦਾ ਚਮਕਦਾ ਰਹੇ। ਜਿਨਕੇ ਚੋਲੇ ਰਤੜੇ ਪਿਆਰੇ ਕੰਨ ਤਿਨਾ ਕੇ ਪਾਸ ਧੂੜ ਤਿਨਾ ਕੀ ਜੇ ਮਿਲੇ, ਹਜ਼ੂਰ ਕਹਿੰਦੇ ਮੈਂ ਉਹਨਾਂ ਦੇ ਚਰਨਾਂ ਦੀ ਧੂੜੀ ਲੈਂਦਾ। ਉਹ ਨਾਨਕ ਕੀ ਅਰਦਾਸ, ਆਪੇ ਸਾਜੇ ਆਪੇ ਰੰਗੇ ਆਪੇ ਨਜ਼ਰ ਕਰੇ, ਨਾਨਕ ਕਾਮਣ ਕੰਤੇ ਪਾਵੇ ਆਪੇ ਹੀ। ਤੋ ਆਓ ਨਾਮ ਜਪਣ ਵਾਲੇ, ਨਾਮ ਦਾ ਰੰਗ ਚੜਿਆ ਜਿਨ੍ਹਾਂ ਦੇ ਅੰਦਰ ਗੁਰੂ ਦਾ ਪਿਆਰ ਆਇਆ, ਅੰਦਰ ਲਗਨ ਆਈ ਹੈ, ਫਿਰ ਉਹ ਲਗਨ ਵਿੱਚ ਆਪਣਾ ਜੀਵਨ ਬਤੀਤ ਕਰਦੇ ਹਨ, ਚਾਹੇ ਕੈਸਾ ਵੀ ਸਮਾਂ ਆ ਜਾਏ। ਤੋ ਇਸੇ ਤਰ੍ਹਾਂ ਰਾਣੀ ਤਾਰਾ ਸੀ ਰਾਜੇ ਹਰੀਸ਼ ਚੰਦਰ ਦੇ ਘਰ ਵਾਲੀ, ਉਹਦੇ ਅੰਦਰ ਵੀ ਲਗਨ ਸੀ, ਉਹਦੇ ਮਨ ਤੇ ਵੀ ਪਿਆਰ ਦਾ ਰੰਗ ਚੜਿਆ ਸੀ। ਫਿਰ ਰਾਣੀ ਤਾਰਾ ਰੋਜ਼ ਨਿਤਨੇਮ ਕੀ ਕਰਦੀ ਸੀ, ਰਾਣੀ ਤਾਰਾ ਕੀ ਆਪਣਾ ਜਪ ਤਪ ਕਰਦੀ ਸੀ। ਤੋ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਹਨ, ਆਓ ਸਰਨ ਕਰੋ।

अचानक राजे नु जाग होई। राजे ने की तके, राणी वाला पलंग खाली पे है।

ਜਿਸ ਤਰ੍ਹਾਂ ਮੱਛੀ ਦਾ ਪਾਣੀ ਨਾਲ ਪਿਆਰ ਹੈ, ਸਿੱਖ ਦਾ ਗੁਰੂ ਨਾਲ ਪਿਆਰ, ਪਿਆਰ ਪ੍ਰੇਮੀ ਦਾ ਨਿਤਨੇਮੀ ਦਾ ਸਤਸੰਗ ਨਾਲ ਪਿਆਰ, ਸਤਸੰਗ ਨਾਲ। ਕਬੀਰ ਜੀ ਨੂੰ ਇੱਕ ਵਾਰੀ ਅਕਾਲ ਪੁਰਖ ਨੇ ਆਪਣੇ ਦੇਵ ਕਣ ਭੇਜੇ। ਕਬੀਰ ਜੀ ਕਹਿਣ ਲੱਗੇ ਕਿੱਥੇ ਜਾਣਾ ਹੈ? ਦੇਵਗਣ ਕਹਿਣ ਲੱਗੇ ਸੱਚਖੰਡ ਵਿੱਚ ਜਾਣਾ, ਤੁਹਾਨੂੰ ਨਿਰੰਕਾਰ ਨੇ ਬੁਲਾਇਆ। ਕਹਿਣ ਲੱਗੇ ਸੱਚਖੰਡ ਨਿਰੰਕਾਰ ਰਹਿੰਦਾ ਉੱਥੇ? ਹਾਂਜੀ। ਕਬੀਰ ਜੀ ਨੇ ਕਿਹਾ ਭਲਾ ਇਹ ਦੱਸੋ ਬਈ ਉੱਥੇ ਸਤਸੰਗ ਵੀ ਹੁੰਦਾ ਕਿ ਨਹੀਂ? ਆਖੋ ਸ੍ਰੀ ਵਾਹਿਗੁਰੂ। ਦੇਵਗਣ ਕਹਿਣ ਲੱਗੇ ਭਗਤ ਜੀ ਉੱਥੇ ਤਾਂ ਸੱਚਖੰਡ ਵਸੇ ਨਿਰੰਕਾਰ ਬੈਠਾ ਹੈ, ਉੱਥੇ ਸਤਸੰਗ ਨਹੀਂ ਹੁੰਦਾ। ਤਾਂ ਕਬੀਰ ਜੀ ਨੇ ਕਿਹਾ ਮੈਂ ਨਹੀਂ ਜਾਣਾ। ਆਖੋ ਸ੍ਰੀ ਵਾਹਿਗੁਰੂ। ਦੇਵਗਣ ਨੇ ਕਿਹਾ ਕਬੀਰ ਜੀ ਇਹ ਕੀ ਕਰ ਰਹੇ ਹੋ ਤੁਸੀਂ? ਭਗਵਾਨ ਨੇ ਬੁਲਾਵਾ ਭੇਜਿਆ ਹੈ, ਮੇਰੇ ਭਗਤ ਨੂੰ ਵੈਕੁੰਠਾਂ ਵਿੱਚ ਵੀ ਲੈ ਜਾਓ, ਮੇਰੇ ਕੋਲ ਵੀ ਲਿਆਓ, ਤੇ ਤੁਸੀਂ ਜਵਾਬ, ਲੋਕੀ ਤਾਂ ਵਿਕੁੰਠਾਂ ਨੂੰ ਤਰਸਦੇ ਹਨ, ਤੇ ਤੁਸੀਂ ਜਵਾਬ ਦਿੱਤਾ ਹੈ। ਤਾਂ ਕਬੀਰ ਜੀ ਨੇ ਕੀ ਕਿਹਾ? ਰਾਮ ਬੁਲਾਵਾ ਭੇਜਿਆ, ਦੀਆ ਕਬੀਰਾ ਰੋਏ। ਕਬੀਰ ਜੀ ਰੋਣ ਲੱਗ ਪਏ। ਭਗਤ ਜੀ ਰੋਂਦੇ ਕਿਉਂ ਹੋ? ਤਾਂ ਕਬੀਰ ਜੀ ਨੇ ਕਿਹਾ ਰਾਮ ਬੁਲਾਵਾ ਭੇਜਿਆ, ਦੀਆ ਕਬੀਰਾ ਰੋਏ, ਕਿਆ ਕਰੂੰ ਤੇਰੇ ਵੈਕੁੰਠ ਕੋ ਜਾਂ ਸਾਧ ਸੰਗਤ ਨਹੀਂ ਹੋਏ। ਮੈਨੂੰ ਉਸ ਵੈਕੁੰਠ ਦੀ ਲੋੜ ਨਹੀਂ ਹੈ ਜਿੱਥੇ ਸਤਸੰਗ ਕਿਸੇ ਮਹਾਂਪੁਰਸ਼ ਦੀ ਸੰਗਤ ਨਹੀਂ। ਸੰਗਤ ਦੇ ਅੰਦਰ ਬਖਸ਼ਿਸ਼ ਮਿਲਦੀ, ਸ਼ਾਂਤੀ ਮਿਲਦੀ। ਬਾਬਾ ਈਸ਼ਰ ਸਿੰਘ ਜੀ ਮਹਾਰਾਜ ਬਚਨ ਕਰਦੇ ਸਨ, 52 ਚੰਦਨ ਜੋ ਹੁੰਦਾ ਹੈ ਨਾ ਉਹ ਬੜਾ ਠੰਡਾ, ਜਿਹੜਾ ਚੰਦਨ ਅਸੀਂ ਯੂਜ਼ ਕਰਦੇ ਹਾਂ ਨਾ ਇਹ ਉਸ 52 ਚੰਦਨ ਦੀ ਖੁਸ਼ਬੂ ਨਾਲ ਚੰਦਨ ਬਣੇ। ਜੋ 52 ਚੰਦਨ ਹੁੰਦਾ ਉਹ ਧਰਤੀ ਤੋਂ 52 ਉਂਗਲ ਉੱਚਾ, ਆਸੇ ਪਾਸੇ ਉਹਦੇ ਸੱਪ ਉਹਨੂੰ ਲਪੇਟ ਕੇ ਉਹਦੀ ਖੁਸ਼ਬੂ ਦੇ ਵਿੱਚ ਮਸਤ ਰਹਿੰਦੇ। ਜੋ ਅਸੀਂ ਚੰਦਨ ਵਰਤਦੇ ਹਾਂ ਇਹ ਉਸ 52 ਚੰਦਨ ਦੀ ਖੁਸ਼ਬੂ ਨਾਲ ਚੰਦਨ ਬਣੇ। ਇਹ ਵੀ ਬੜਾ ਠੰਡਾ ਹੁੰਦਾ। ਗਰਮੀਆਂ ਚ ਪੰਜਾਬ ਹੀ ਜਾਓ, ਲੋਕੀ ਸੰਦਲ ਦਾ ਸ਼ਰਬਤ, ਚੰਦਨ ਦਾ ਸ਼ਰਬਤ ਪੀਂਦੇ ਆ, ਪਿਆਸ ਬੁੱਝ ਜਾਂਦੀ। ਪਰ ਜੋ 52 ਚੰਦਨ ਹੈ ਧਰਮ ਗ੍ਰੰਥਾਂ ਵਿੱਚ ਲਿਖਿਆ ਹੈ ਉਹਦੇ ਅੰਦਰ ਇਤਨੀ ਠੰਡ ਹੁੰਦੀ ਹੈ ਵੀ ਉਸ ਚੰਦਨ ਦੀ ਇੱਕ ਚੁਟਕੀ ਸੜਦੇ ਬਲਦੇ ਤੇਲ ਚ ਪਾ ਦਿਓ ਨਾ ਤੇਲ ਠੰਡਾ ਹੋ ਜਾਂਦਾ, ਇਤਨੀ ਸੀ। ਤਾਂ ਇੱਕ ਵਾਰੀ 52 ਚੰਦਨ ਨੂੰ ਵੀ ਹੰਕਾਰ ਹੋ ਗਿਆ ਸੀ ਕਿ ਮੇਰੇ ਵਰਗਾ ਠੰਡਾ ਕੌਣ ਹੈ, ਇੱਕ ਚੁਟਕੀ ਨਾਲ ਸੜਦਾ ਬਲਦਾ ਤੇਲ ਠੰਡਾ ਹੋ ਜਾਂਦਾ। ਤਾਂ ਕਿਸੇ ਮਹਾਂਪੁਰਸ਼ ਨੇ ਕਿਹਾ ਵੀ ਚੰਦਨ ਹੰਕਾਰ ਨਾ ਕਰ, ਤੇਰੇ ਅੰਦਰ ਵੀ ਸੀਤਲਤਾ ਹੈ ਪਰ ਤੇਰੇ ਨਾਲੋਂ ਹਜ਼ਾਰਾਂ ਗੁਣਾ ਸੀਤਲਤਾ ਹੋਰ ਜਗ੍ਹਾ ਤੇ ਹੈ। ਉਹ ਕਿਹੜੀ ਜਗ੍ਹਾ ਹੈ? ਤੋ ਲਿਖਿਆ ਰੇ ਚੰਦਨ ਗਰਵੇ ਕਹਾ ਹਾਉ ਹੀ ਸੀਤਲ ਅੰਗ, ਤੁਝ ਤੇ ਸੀਤਲ ਸੌ ਗੁਣਾ ਸੰਤੋ ਕਾ ਸਤਸੰਗ। ਇੱਥੇ ਮਹਾਂਪੁਰਸ਼ ਬੈਠੇ, ਉਹ ਜਗ੍ਹਾ ਤੇ ਬੜੀ ਠੰਡ ਹੈ, ਬੜਾ ਆਨੰਦ ਹੈ। ਰਾਣੀ ਤਾਰਾ ਨੇ ਸੋਚਿਆ ਜੇ ਸੱਚ ਬੋਲਦੀ ਆ ਉਸ ਆਨੰਦ ਤੋਂ ਵਾਂਝੀ ਰਹਿ ਜਾਵਾਂਗੀ, ਪਰ ਮੇਰਾ ਤੋ ਜੀਵਨ ਹੈ ਸਤਸੰਗ, ਤੇ ਜੇ ਝੂਠ ਬੋਲਦੀ ਆ ਤਾਂ ਪਤੀ ਪਰਮੇਸ਼ਰ ਹੈ, ਦੁਨੀਆਦਾਰੀ ਦਾ ਰਿਸ਼ਤਾ। ਰਾਜੇ ਨੇ ਫਿਰ ਕਿਹਾ ਰਾਣੀਏ ਬੋਲਦੀ ਕਿਉਂ ਨੀ, ਤੂੰ ਰਾਤੀ ਕਿੱਥੇ ਗਈ ਸੈ? ਰਾਣੀ ਤਾਰਾ ਨੇ ਸੋਚਿਆ ਮਨ ਦੁਨੀਆਦਾਰੀ ਨਾਲੋਂ ਤੇ ਅੱਜ ਵੀ ਟੁੱਟੀ ਤੇ ਕੱਲ ਵੀ ਟੁੱਟੀ, ਪਰ ਮੇਰੀ ਵਾਹਿਗੁਰੂ ਨਾਲੋਂ ਨਾ ਟੁੱਟੀ। ਜੇ ਵਾਹਿਗੁਰੂ ਨਾਲ ਬਣ ਆਏਗੀ ਤਾਂ ਦੁਨੀਆਂ ਨਾਲ ਵੀ ਬਣ ਆਏਗੀ। ਬਾਬਾ ਜੀ ਬਚਨ ਕਰਦੇ ਸਨ ਇੱਕ ਨੂੰ ਮਿੱਤਰ ਬਣਾ ਲੈ ਸਾਰੀ ਦੁਨੀਆਂ ਮਿੱਤਰ ਬਣ ਜਾਏ, ਜਾਂ ਕਾ ਮੀਤ ਸਾਜਨ ਹੈ ਸੰਤ।

0: ਸੱਜਣ ਸਭ ਸੱਜਣ, ਇੱਕ ਨੂੰ ਸੱਜਣ ਬਣਾ ਲੈ ਸਾਰੀ ਦੁਨੀਆ, ਇੱਕ ਵੱਲ ਪਿੱਠ ਕਰ ਲਏਗਾ ਦੁਨੀਆ ਵੈਰੀ ਬਣ ਜਾਏਗੀ। ਇੱਕ ਸੱਜਣ ਸਭ ਸੱਜਣਾ, ਇੱਕ ਵੈਰੀ
1: ਸਭ।
0: ਤੋ ਰਾਣੀ ਤਾਰਾ ਨੇ ਸੋਚਿਆ ਮੇਰੀ ਗੁਰੂ ਨਾਲੋਂ ਨਾ ਟੁੱਟ। ਰਾਜੇ ਨੇ ਪੁੱਛਿਆ ਰਾਣੀ ਕਿੱਥੇ ਗਈ ਸੈ, ਕਹਿਣ ਲੱਗੀ ਕਿਧਰੇ ਵੀ ਨਹੀਂ ਗਈ, ਆਖੋ ਸ੍ਰੀ ਵਾਹਿਗੁਰੂ। ਰਾਜਾ ਖਾਮੋਸ਼ ਹੋ ਗਿਆ, ਦਿਨ ਚੜਿਆ ਕਚਹਿਰੀ ਚਲਾ ਗਿਆ, ਰਾਤ ਪਈ ਵਾਪਸ, ਪ੍ਰਸਾਦ ਪਾਣੀ ਛੱਕ ਕੇ ਰਾਜਾ ਫੁੱਲਾਂ ਦੀ ਸੇਜਾ ਉੱਤੇ ਆਰਾਮ ਕਰ ਰਿਹਾ ਤੇ ਰਾਣੀ ਤਾਰਾ ਪਤੀ ਜਾਣ ਕੇ ਮੁੱਠੀ ਚਾਪੀ ਕਰ ਰਹੀ। ਤੇ ਇਸ ਉਡੀਕ ਵਿਚ ਵੀ ਹੈ ਵੀ ਰਾਜਾ ਸੌ ਜਾਏ ਤੇ ਮੈਂ ਸਤਸੰਗ ਵਿਚ ਪਹੁੰਚਾ। ਪਰ ਅੱਜ ਰਾਜੇ ਨੇ ਵੀ ਸੋਚਿਆ ਵੀ ਮਨਾ ਸੌਣਾ ਨਹੀਂ, ਵੇਖਣਾ ਰਾਣੀ ਜਾਂਦੀ ਕਿੱਥੇ। ਰਾਜੇ ਨੇ ਅੱਖਾਂ ਬੰਦ ਕਰਕੇ ਘੁਰਾੜੇ ਮਾਰਨੇ ਸ਼ੁਰੂ ਕਰ ਦਿੱਤੇ, ਬਨਾਵਟੀ ਘੁਰਾੜੇ। ਓਲੀ ਪਾੜੀ ਰਾਣੀ ਨੇ ਸੋਚਿਆ ਮਨਾ ਰਾਜਾ ਤਾਂ ਸੌ ਗਿਆ ਹੈ, ਉੱਠ ਜਿੱਥੇ ਅੰਮ੍ਰਿਤ ਵਸ ਰਿਹਾ ਹੈ ਉੱਥੇ ਪਹੁੰਚੀ। ਰਾਣੀ ਤਾਰਾ ਉੱਠੀ, ਖੜਾਵਾਂ ਪਾਈਆਂ, ਚੋਰ ਦਰਵਾਜ਼ੇ ਥਾਣੀ ਬਾਹਰ ਨਿਕਲ ਗਈ। ਫਿਰ ਰਾਜਾ ਤਾਂ ਜਾਗਦਾ ਹੀ ਪਿਆ ਸੀ, ਹੋਰ ਤਰਾਤੀ ਉੱਠ ਕੇ ਪਿੱਛੇ ਚਲਿਆ ਤਰਲ ਜੁਹਾਣੀ। ਅੱਧੀ ਰਾਤ ਦਾ ਸਮਾਂ ਹੈ, ਅੱਗੇ ਅੱਗੇ ਰਾਣੀ ਜਾ ਰਹੀ ਹੈ, ਪਿੱਛੇ ਪਿੱਛੇ ਰਾਜਾ। ਰਾਜਾ ਸੋਚਦਾ ਮੈਨਾ ਰਾਣੀ ਨੂੰ ਡਰ ਵੀ ਨਹੀਂ ਲੱਗਦਾ, ਇਹਦੇ ਅੰਦਰ ਭੈ ਹੀ ਨਹੀਂ, ਕੱਲੀ ਤੁਰੀ ਜਾਂਦੀ। ਪਰ ਡਰ ਤਾਂ ਉਸ ਨੂੰ ਲੱਗਦਾ ਹੈ ਜਿਹਨੇ ਨਿਰਭਉ ਨੂੰ ਨਹੀਂ ਜਪਿਆ। ਉਹਨੂੰ ਭੈ ਜਾਪਦਾ ਹੈ, ਪਰ ਜਿਸ ਨੇ ਨਿਰਭਉ ਵਾਹਿਗੁਰੂ ਨੂੰ ਜਪ ਲਿਆ ਹੈ, ਹਜ਼ੂਰ ਕਹਿੰਦੇ ਨਿਰਭਉ ਜਪੈ ਸਗਲ ਭਉ, ਉਹਦੇ ਸਾਰੇ ਭੈ ਮਿਟ ਜਾਂਦੇ। ਅਸੀਂ ਉਤਨੇ ਤੱਕ ਡਰਦੇ ਰਹਾਂਗੇ ਜਿਤਨੇ ਤੱਕ ਨਿਰਭਉ ਨਿਰੰਕਾਰ ਨਾਲ ਅਸੀਂ ਆਪਣੇ ਆਪ ਨੂੰ ਅਟੈਚ ਨਹੀਂ ਕੀਤਾ। ਜਿਸ ਵੇਲੇ ਉਹਦੇ ਨਾਲ ਸੁਰਤ ਜੜ ਜਾਏਗੀ, ਭੈ ਆਏਗਾ ਹੀ ਨਹੀਂ, ਪਤਾ ਨਹੀਂ ਕਿੱਧਰ ਜਾ ਰਹੀ ਹੈ। ਪਰ ਰਾਣੀ ਕਿੱਥੇ ਪਹੁੰਚੀ? ਜਿਸ ਤਰ੍ਹਾਂ ਪਿਆਰੀ ਸਾਧ ਸੰਗਤ ਹੰਸ ਮਾਨਸਰੋਵਰ ਤੇ ਜਾਂਦੇ ਹਨ, ਇਸੇ ਤਰ੍ਹਾਂ ਜਿਹੜੇ ਗੁਰਮੁਖ ਹਨ ਉਹ ਸਤਸੰਗ ਵੀ ਜਾਂਦੇ। ਕਊਆ ਰੂੜੀ ਤੇ ਜਾ ਕੇ ਬਹਿੰਦਾ, ਕਾਂ ਦਾ ਵਾਸਾ ਰੂੜੀ, ਮਨਮੁਖ ਦਾ ਵਾਸਾ ਕੀ ਹੈ? ਸ਼ਰਾਬ ਖਾਨਾ, ਆਖੋ ਸ੍ਰੀ ਵਾਹਿਗੁਰੂ। ਭੈੜੀਆਂ ਸੰਗਤਾਂ, ਪਰ ਜੋ ਗੁਰਮੁਖ ਹੈ ਉਹ ਸਤਸੰਗ ਰੂਪੀ ਮਾਨਸਰੋਵਰ ਤੇ ਬੈਠ ਕੇ ਤੇ ਆਨੰਦ ਮਾਣਦਾ। ਰਾਣੀ ਪੌਤੀ ਸੰਗਤੀ, ਰਾਜੇ ਨੇ ਸੁਖ ਦਾ ਸਾਹ ਲਿਆ ਵੀ ਮਨ ਆਈ ਤਾਂ ਚੰਗੀ ਥਾਂ ਤੇ ਹੈ, ਪਰ ਪੁੱਛ ਕੇ ਨਹੀਂ ਆਈ। ਜੇ ਇਸੇ ਤਰ੍ਹਾਂ ਚਲਾ ਗਿਆ, ਹੋ ਸਕਦਾ ਸਵੇਰੇ ਰਾਣੀ ਫਿਰ ਮੁਕਰ ਜਾਵੇ। ਰਾਜੇ ਨੇ ਕਿਹਾ ਵੀ ਕੋਈ ਨਿਸ਼ਾਨੀ ਲੈ ਚਲੀ। ਰਾਜੇ ਨੇ ਕੀ ਕੀਤਾ? ਰਾਣੀ ਦੀ ਖੜਾਮ ਚੁੱਕ ਲਈ। ਖੜਾਮ ਜਾਣਦੇ ਹੋ ਨਾ, ਸਾਰਿਆਂ ਨੂੰ ਪਤਾ ਖੜਾਮ ਲੱਕੜ ਦੀ, ਪਰ ਉਹ ਰਾਜੇ ਦੀ ਖੜਾਮ ਸੀ, ਉਹਦੇ ਚ ਹੀਰੇ ਲਾਲ ਵੀ ਜੜੇ ਸਨ। ਰਾਜੇ ਮਹਾਰਾਜਿਆਂ ਦੀ ਖੜਾਮ ਬੜੀ ਬਿਊਟੀਫੁਲ ਸੀ, ਖੂਬਸੂਰਤ ਸੀ। ਹਮਾਤੜ ਕੋਲ ਤਾਂ ਲੱਕੜ ਦੀ ਹੋਵੇਗੀ, ਪਰ ਜੋ ਅਮੀਰ ਆਦਮੀ ਹਨ ਉਹਨਾਂ ਦੀਆਂ ਚੱਪਲਾਂ ਦੇ ਜੋੜੇ ਹੀ ਬੜੇ ਕੀਮਤੀ ਹੁੰਦੇ। ਰਾਣੀ ਸੀ ਰਾਜੇ ਦੇ ਘਰ, ਬੜੀ ਕੀਮਤੀ ਖੜਾਮ। ਰਾਜੇ ਨੇ ਖੜਾਮ ਚੁੱਕ ਲਈ, ਵਾਪਸ ਮਹਿਲਾਂ ਚ ਆਇਆ, ਤਜੋਰੀ ਦਾ ਬੂਹਾ ਖੋਲਿਆ, ਖੜਾਮ ਵਿਚ ਰੱਖੀ, ਦਰਵਾਜ਼ਾ ਬੰਦ ਕੀਤਾ, ਤਾਲਾ ਲਾਇਆ, ਚਾਬੀ ਜੇਬ ਚ ਪਾ ਕੇ ਸੌ ਗਿਆ। ਇਧਰ ਪਿਆਰੀ ਸਾਧ ਸੰਗਤ, ਸਤਸੰਗ ਹੋ ਰਿਹਾ ਹੈ, ਗੁਰੂ ਦੀ ਬਾਣੀ ਦਾ ਅੰਮ੍ਰਿਤ ਵਸ। ਜੋ ਗੁਰਬਾਣੀ ਅਸੀਂ ਹੁਣ ਸੁਣ ਰਹੇ ਹਾਂ ਨਾ, ਇਹ ਗੁਰਬਾਣੀ ਸਤਯੁਗ ਵਿਚ ਵੀ ਸੀ। ਰਾਜਾ ਹਰੀਸ਼ ਚੰਦਰ ਸਤਯੁਗ ਵਿਚ ਹੋਏ, ਐਵੇਂ ਨਹੀਂ ਇਸ ਬਾਣੀ ਨੂੰ ਨਿਰੰਕਾਰੀ ਕਿਹਾ, ਕਿਉਂਕਿ ਜਦੋਂ ਤੋਂ ਨਿਰੰਕਾਰ ਦੀ ਹੋਂਦ ਹੋਈ ਹੈ ਇਹ ਬਾਣੀ ਉਸ ਸਮੇਂ ਤੋਂ ਪ੍ਰਗਟ ਹੋਈ। ਤਾਂ ਹੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਹਨੂੰ ਨਿਰੰਕਾਰੀ ਬਾਣੀ ਕਿਹਾ। ਕਿਸੇ ਨਾ ਕਿਸੇ ਰੂਪ ਵਿਚ ਇਹ ਬਾਣੀ ਤੁਰਦੀ ਆਈ ਹੈ, ਆਈ ਹੈ। ਤੋ ਪਿਆਰੀ ਸਾਧ ਸੰਗਤ, ਸਤਸੰਗ ਦੀ ਸਮਾਪਤੀ ਹੋਈ। ਰਾਣੀ ਨੇ ਸੋਚਿਆ ਮਨਾ छेती चलिए कि तेरे राजे नु पता ना लग जाए, ते पता लग गया सजा देवेगा या ए सजा दे देवे राणी, सत्संग विच नहीं जाना, पर मेरा तो जीवन। राणी बाहर आई की तकिया, एक खड़ाम है ते दूजी कोई, दूजी खड़ाम कोई नहीं। राणी बड़ी उदास हुई, सत्संगिया ने पूछिया नहीं राणी उदास क्यों है, सारी विद्या दसी। सत्संगी कहन लगे खड़ाम ही है ना, असी बाजारों होर लिया के दे देने। राणी ने कहा दुआनी चुआनी वाली खड़ाम नहीं है, वो तो राज घराने की खड़ाम, बड़ी कीमती। अज मेरा पोल खुल जाएगा। संगी कहन लगे राणी काबर ना, तू साई दे प्यार च आके जुड़दी है, महापुरुषां के बेनती करी, बेनती की थी महाराज, राणी ते अपदा आई है, आप कृपा कर। तो महापुरुष कहन लगे ए बच्ची तू रो ना, तू चंगे पासे चली है, आप उस परमात्मा देके अरदास कर दे, तू ठाकुर तू पया। राणी ने गल च पल्ला पाया, संगत ने अरदास की थी, फिर होया कि भाई साहब जी लिखते हैं साध संगत आराध्या जोड़ी जुड़ी खड़ाम पुरानी। अरदास की थी राणी वेखा खड़ाम आई है कि नहीं, जो बार आई खड़ाम आ गई, फिर पुरानी आई है, नवी नहीं भेजी वाली, मैं किधरे राजा पहचान ना लो। राणी ने खड़ावां पाईया, शुकुर शुकुर कर दी महलां विच, राजा सुता पिया सी, राणी भी आके लेट गई, दिन चढ़िया राजा जागया, राणी उठ उठी, राणी पहला सच दस तू राती किथे गई सै, आखो श्री वाई किधरे नहीं गई, अच्छा फिर तेरिया खड़ावां किथे हैं। राणी ने दोवे खड़ावां के रख, है दूजी खड़ाव कितो, वो तो मैं तिजोरी विच रखी से, किधरे राणी ने मेरी जेब विच चाबी तो नहीं कढ ली, चाबी भी जेब विच, किधरे दरवाजा तो नहीं खोलिया। राजे ने आके जिस वेले कबट दा अलमारी दा तिजोरी दा बूआ खोलिया, की तकिया विच तीजी खड़ाव भी पड़ी है। भाई साहब जी लिखते ने राजे डिठा चलते चलते कहते कृष्ण मुझे मौजदा वेख्या भी खड़ा मैं चुक लिया, तीजी किधरों राजे डिठा चलत ए खड़ाम है चोज विड़ा। तो राजा रह ना सकिया, कहन लगा राणिए मैं तेरा चोर हां, आखो स्त्री वाली मैं तेरे नाल ठगी कीती सी, तेरी खड़ाम मैं चुक के लिया सी, पलाए दस भी तेनू खड़ाम किसने दिती है। राणी ने कहा राजन जिस भगवान जिस परमात्मा ने प्यार च मैं जाके सत्संग में जुड़ दी सा, उस परमात्मा ने मैनू खड़ाम दिती। अच्छा तो राजा हरिश्चंद्र कहन लगा राणी कल मैं भी तेरे नाल चलना का, आखो श्री वाहे। राणी बड़ी खुश, मैं तो रोज अरदास कर दी सा ऐ मेरे वाहिगुरु जे मैनू प्यार बख्शे मेरे पति नू ही बख्श, जिथे दंपति दा प्यार बन जाए एक निशाना बन जाए कर वैकुंठ बन जाए, नहीं तो कई करां च तके है, जनानी दा मुंह किधर है मर्द दा मुंह किधर है, वो कुछ बोलदा वो कुछ बोलदा, कई करां चकले वेल ने खड़कदे ही रहिंदे हर वेले, पर जे गुरु दी बख्शिश होवे प्यारी साध संगत दंपति दी बन आई है सुरू, उथे सारे पदार्थ, कई घर इस्त्री का अपमान होंदे है, याद रखो जिस घर विच इस्त्री का सत्कार नहीं उथे शांति नहीं रह सकती, जिस घर विच पति का सत्कार नहीं उथे, क्योंकि ताड़ी दोहां थां नाल वजदी है, ए नहीं भी पति रो पाई जाए इस्त्री ते इस्त्री विचारी चुप कर रहे, क्यों चुप करे, ए तां बराबर दा हक है, ए थोड़ा भी स्त्री गलती कर दी है पति नहीं करता, पति भी करता, बाणी ने कहा भुलन अंदर सब को भूल दो, गलतियां दोवां पासियां तो हो जांदियां हन, पर उन्हां दी सियाणप ए है कि अपनी गलती नू विचार नाल निजिठ के اپنے جیون دا رستہ کلیئر رکھنا چاہیے، کوئی میل نہیں ہونی چاہیے، رستہ سندر ہوئے گا، دونوں سکھ مانن گے، آنند مانن گے. اج رانی بڑی خوش ہے، مالک میری پکار تسی سن لئی. دوجا دن ہویا، اگے تا رانی چوری جاندی سی، ہن راجا بھی تیار ہے، دونوں جا رہے ہیں، رام جوڑی دونوں بہ جاندے ہیں، ستسنگ وچ پہنچے، ستسنگ وچ بیٹھ کے جس ویلے آنند آیا، بھوگ پیا، باہر نکلے، رانی نے کہا راجن سناؤ، کوئی آنند آیا تو راجا مستی وچ چوم کے کی کہندا ہے، ساد سنگت

ਜੋ ਅੱਜ ਸਤਸੰਗ ਵਿੱਚ ਆਨੰਦ ਆਇਆ ਹੈ ਉਹ ਰਾਜ ਗੱਦੀ ਤੇ ਬਹਿ ਕੇ ਵੀ ਨਹੀਂ। ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਈ। ਮੇਰੀ ਪਿਆਰੀ ਸਤਸੰਗਤ ਰਾੜੇ ਰਾਣੀ ਦੇ ਉਦਮ ਨਾਲ ਫਿਰ ਰਾਜਾ ਸਤਸੰਗੀ ਬਣ ਗਿਆ। ਇਸਤਰੀ ਨੂੰ ਵਾਹਿਗੁਰੂ ਨੇ ਬੜਾ ਫਲ ਦਿੱਤਾ। ਕਈ ਤਾਂ ਇਹਨੂੰ ਕਹਿੰਦੇ ਨੇ ਅਬਲਾ ਹੈ, ਪਰ ਮੈਂ ਤਾਂ ਕਹਿੰਦਾ ਆਦਮੀ ਨਾਲੋਂ ਇਸਤਰੀ ਜ਼ਿਆਦਾ ਤਾਕਤ ਜ਼ਿਆਦਾ ਬਲ ਹੈ। ਤੁਸੀਂ ਤੱਕ ਲਓ ਨਾ, ਇਸਤਰੀ ਦੋ ਕਾਰਾਬਾਦ ਕਰਦੀ ਹੈ। ਇਸਤਰੀ ਜੋ ਹੈ ਇਹ ਦੋ ਘਰ, ਆਪਣੇ ਪਿਤਾ ਦਾ ਘਰ ਵੀ ਆਬਾਦ ਕਰਦੀ ਹੈ ਤੇ ਆਪਣੇ ਸਹੁਰਿਆਂ ਦਾ ਘਰ। ਆਦਮੀ ਇੱਕੋ ਘਰ ਹੀ ਆਬਾਦ ਕਰਦਾ ਅੱਗੋ ਤੇਰੀ ਵਾਹਿਗੁਰੂ। ਇਹ ਵਿਚਾਰ ਦੀ ਬਾਤ ਹੈ, ਇਹਦੇ ਅੰਦਰ ਬਲ ਜ਼ਿਆਦਾ ਹੋਇਆ ਨਾ। ਤਾਂ ਹੀ ਬਾਬੇ ਨੇ ਇਸਤਰੀ ਨੂੰ ਬੜਾ ਮਾਣ ਬਖਸ਼ਿਆ। ਇਸਤਰੀ ਦੇ ਹੱਥ ਵਿੱਚ ਸਭ ਕੁਛ ਹੈ, ਇਹ ਪਤੀ ਨੂੰ ਜੈਸਾ ਚਾਹੇ ਬਣਾ ਸਕਦੀ, ਇਹਦੇ ਅੰਦਰ ਤਾਕਤ। ਪਰ ਥੋੜਾ ਜਿਹਾ ਤਹਮਲ ਚਾਹੀਦਾ, ਥੋੜੀ ਜਿਹੀ ਵਿਚਾਰ ਚਾਹੀਦੀ ਹੈ, ਥੋੜਾ ਜਿਹਾ ਸਤਿਕਾਰ ਚਾਹੀਦਾ ਹੈ, ਤਲਖੀ ਵਿੱਚ ਨਹੀਂ ਆਉਣਾ ਚਾਹੀਦਾ। ਜੇ ਪਤੀ ਗਲਤੀ ਕਰਦਾ ਪਿਆਰ ਨਾਲ ਸਮਝਾਉਣਾ, ਸਮਝਦੇ ਆ ਸਮਝਦੇ ਆ ਤਾਂ ਪਸ਼ੂ ਵੀ ਸਮਝ ਜਾਂਦੇ ਨੇ। ਆਖੋ ਸ੍ਰੀ ਵਾਹਿਗੁਰੂ, ਸੁਣਦੇ ਆ ਸੁਣਦੇ ਆ ਇਨਸਾਨ ਹੈ। ਤਾਂ ਮੇਰੇ ਕਹਿਣ ਦਾ ਮਕਸਦ, ਇਸਤਰੀ ਦੇ ਅੰਦਰ ਵਾਹਿਗੁਰੂ ਨੇ ਬੜਾ ਬਲ ਰੱਖਿਆ। ਤੱਕ ਲਓ ਰਾਣੀ ਤਾਰਾ ਨੇ ਆਪਣੇ ਸਤਸੰਗ ਦੇ ਸ਼ਕਤੀ ਦੇ ਨਾਲ ਰਾਜੇ ਹਰੀਸ਼ਚੰਦਰ ਨੂੰ ਸਤਸੰਗੀ ਬਣਾਇਆ। ਸਤਸੰਗੀ ਨਹੀਂ ਬਣਾਇਆ, ਰਾਜੇ ਨੂੰ ਧਰਮੀ ਬਣਾ ਦਿੱਤਾ। ਰਾਜਾ ਹਰੀਸ਼ਚੰਦਰ ਬੜਾ ਧਰਮੀ ਰਾਜਾ ਹੈ। ਇਹ ਵਸਤੂ ਕਿੱਥੋਂ ਮਿਲੀ? ਤੇਰੀ ਸਾਧ ਸੰਗਤ, ਇਹ ਸਤਸੰਗ ਵਿੱਚੋਂ ਮਿਲੀ, ਨਾਮ ਵਿੱਚੋਂ ਮਿਲੀ। ਤੋ ਆਓ ਪਿਆਰੀ ਸਾਧ ਸੰਗਤ, ਆਪ ਵੀ ਧਨ ਹੋ ਜੋ ਉਹ ਸਤਸੰਗ ਵਿੱਚ ਆਪ ਸਾਰੇ ਜੁੜੇ ਹੋ। ਅੱਜ ਮੈਂ ਤਾਂ ਇਹ ਸਮਝਦਾ ਵੀ ਸਾਰਾ ਦਿਨ ਹੀ ਤੁਸੀਂ ਸਤਸੰਗ ਕੀਤਾ, ਅੰਮ੍ਰਿਤ ਵੇਲੇ ਤੋਂ ਲੈ ਕੇ ਅੱਜ ਸਾਰਾ ਦਿਨ ਨੀ। ਇਹ ਹੈ ਗੁਰੂ ਦੀ ਬਖਸ਼ਿਸ਼ ਤੇ ਤੁਹਾਡਾ ਪਿਆਰ। ਜਿਸ ਪਿਆਰ ਦੇ ਬੂਟੇ ਨੂੰ ਮਾਲਕ ਨੇ ਮਿਹਰਾਂ ਦੇ ਫਲ ਲਾਏ, ਅੰਮ੍ਰਿਤ ਵੇਲੇ ਵੀ ਕੀਰਤਨ, ਗੁਰਦੁਆਰੇ ਵੀ ਕੀਰਤਨ, ਤੇ ਇਧਰ ਸਰ ਤਾਰਾ ਸਿੰਘ ਜੀ ਬੱਚੀ ਜੀ ਤੋਂ ਸਾਰੇ ਪਰਿਵਾਰ ਨੂੰ ਬਾਬਾ ਜੀ ਨੇ ਪ੍ਰੇਰਿਆ ਵੀ ਘਰ ਸਤਸੰਗ ਹੋਣਾ ਚਾਹੀਦਾ, ਕੀਰਤਨ ਹੋ ਜਾਏ। ਬੜਾ ਮਹੱਤਵ ਹੈ, ਜਿਸ ਘਰ ਵਿਚ ਗੰਦੇ ਜਰਾਸੀਮ ਹੋ ਜਾਣ ਨਾ ਜ਼ਿਆਦਾ, ਤਾਂ ਬਿਮਾਰੀ ਪੈਣ ਦਾ ਖਤਰਾ ਹੋ ਜਾਂਦਾ। ਫਿਰ ਅਸੀਂ ਕੀ ਕਰਦੇ ਹਾਂ? DDT ਛਿੜਕਦੇ ਹਾਂ ਤਾਂ ਜੋ ਜਰਾਸੀਮ ਮਰ ਜਾਂਦੇ, ਬਿਮਾਰੀ ਤੋਂ ਬਚ ਜਾਂਦੇ ਆ। ਤੇ ਜਿਸ ਘਰ ਚ ਦੁੱਖ ਕਲੇਸ਼ ਆ ਜਾਣ, ਬਾਬਾ ਜੀ ਬਚਨ ਕਰਦੇ ਸਨ, ਉੱਥੇ ਕੀਰਤਨ ਹੋਵੇ, ਆਖੋ ਸ੍ਰੀ ਵਾਹਿਗੁਰੂ, ਬਾਣੀ ਦਾ ਅੰਮ੍ਰਿਤ ਛਿੜਕੋ, ਨਾਮ ਰੂਪੀ ਅੰਮ੍ਰਿਤ ਛਿੜਕੋਗੇ ਤਾਂ ਫਿਰ ਕੀ ਹੋਵੇਗਾ? ਨਸ ਵਜੋਂ ਕਿਲ ਵੇਖੋ ਕਰਤਾ, ਜਿੱਥੇ ਗੁਰੂ ਆ ਜਾ। ਇਹਨਾਂ ਬੱਚਿਆਂ ਨੇ ਬੜਾ ਉਦਮ ਕੀਤਾ, ਬੜੀ ਗੁਰੂ ਦੀ ਮਿਹਰ। ਯੰਗ ਹਨ ਦੋਵੇਂ, ਪਰ ਮੈਂ ਤਾਂ ਕਹਾਂਗਾ ਜਵਾਨੀ ਸਫਲ, ਨਹੀਂ ਤਾਂ ਜਵਾਨੀ ਮਸਤਾਨੀ ਹੁੰਦੀ। ਜਵਾਨੀ ਇੱਕ ਐਸਾ ਮੋੜ ਹੈ, ਚੰਗੇ ਪਾਸੇ ਤਾਂ ਤੁਰਨਾ ਹੀ ਨਹੀਂ ਨਾ, ਚੰਗੀ ਗੱਲ ਤਾਂ ਕਰਨੀ ਨਹੀਂ ਨਾ। ਕਿਸੇ ਗੁਰਮੁਖ ਨੇ ਲਿਖਿਆ ਵੀ ਇੱਕ ਜਵਾਨੀ, ਦੂਜਾ ਧਨ ਪੱਲੇ, ਫਿਰ ਸਾਈਂ ਦੀ ਮਿਹਰ ਹੋਵੇ ਤਾਂ ਸਿੱਧਾ ਚੱਲੇ, ਨਹੀਂ ਤਾਂ ਡਿੰਗਾ ਹੀ ਡਿੰਗਾ ਤੁਰਦਾ ਜਾਂਦਾ। ਉਹ ਨੌਜਵਾਨ ਬੱਚੇ ਜੋ ਰੋਜ਼ ਆ ਕੇ ਗੁਰਦੁਆਰ ਜੁੜਦੇ ਹਨ, ਤੇ ਇਹਨਾਂ ਬੱਚਿਆਂ ਨੇ ਉਦਮ ਕੀਤਾ ਹੈ, ਇਹਨਾਂ ਦਾ ਉਦਮ ਸਫਲ, ਸਤਸੰਗ ਕਰਾਇਆ ਹੈ, ਗੁਰੂ ਦੀ ਬਖਸ਼ਿਸ਼ ਪ੍ਰਾਪਤ ਕੀਤੀ ਹੈ, ਫਿਰ ਇਹਨਾਂ ਦੇ ਉਦਮ ਨਾਲ ਆਪਾਂ ਸਾਰੇ ਗੁਰੂ ਨਾਲ ਜੁੜੇ ਹਾਂ, ਇਹ ਵੀ ਵੱਡਾ ਪੁੰਨ। ਬਾਬਾ ਜੀ ਬਚਨ ਕਰਦੇ ਸਨ, ਕਿਸੇ ਨੂੰ ਗੁਰੂ ਨਾਲ ਜੋੜ ਦੇਣਾ ਇਸ ਤੋਂ ਵੱਡਾ ਪੁੰਨ ਕੋਈ ਨਹੀਂ ਹੈ, ਕਿਸੇ ਨੂੰ ਤੋੜ ਦੇਣਾ ਇਸ ਤੋਂ ਵੱਡਾ ਪਾਪ ਕੋਈ ਨਹੀਂ। ਤੋ ਇਸ ਪਰਿਵਾਰ ਨੇ ਜੇ ਕਾਲ ਨਾ ਕਾਲੀ ਹੈ ਤੋ ਗੁਰੂ ਬਾਬਾ ਬਖਸ਼ਿਸ਼ ਕਰੇ। ਆਪਾਂ ਅਰਦਾਸ ਕਰਨੀ ਹੈ ਇਹਨਾਂ ਬੱਚਿਆਂ ਦੇ ਸਿਰ ਤੇ, ਗੁਰੂ ਸਦਾ ਮਿਹਰ ਪਰਿਆਤ, ਰਾਜ ਜੋਗ ਭਗਤੀ ਸ਼ਕਤੀ ਸਾਰੀਆਂ ਦਾਤਾਂ ਗੁਰੂ ਬਖਸ਼ੇ, ਤੇ ਇਹਨਾਂ ਦੇ ਉਦਮ ਨਾਲ ਆਪਾਂ ਜੁੜੇ ਹਾਂ, ਸਾਨੂੰ ਵੀ ਗੁਰੂ ਆਪ ਦੇ ਚਰਨਾਂ ਨਾਲ ਜੋੜੀ ਰੱਖੇ, ਤੇ ਨਾਮ ਬਾਣੀ ਦੀ ਦਾਤ ਤੇ ਕੀਰਤਨ ਦੀ ਦਾਤ
ਗੁਰੂ ਸਦਾ ਬਖਸ਼ੇ, ਕਿਉਂਕਿ ਇਹ ਸਿੱਖ ਦਾ ਜੀਵਨ ਹੈ, ਇਹ ਸਿੱਖ ਦਾ ਮਹਾਨ ਉੱਚਾ ਆਦਰਸ਼ ਹੈ। ਜਿਸ ਵੇਲੇ ਪ੍ਰਾਪਤ ਕਰ ਲੈਂਦਾ ਹੈ ਤਾਂ ਗੁਰੂ ਅੰਗ ਸੰਗ, ਫਿਰ ਇਸ ਦਾ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਆਤਮਾ ਆਪੇ ਮਹਿਲੇ। ਤੋ ਆਓ ਇੱਕ ਵਾਰੀ ਧਾਰਨਾ ਫਿਰ ਪੜ ਲਈਏ, ਸਾਧ ਸੰਗਤ ਮਿਲ ਗਾਮ ਦੇ ਰਾਤੀ ਜਾਏ ਸੁਣੇ ਗੁਰਬਾਣੀ, ਰਾਤੀ ਜਾਏ ਸੁਣੇ ਗੁਰਬਾਣੀ। ਰਾਣੀ ਤਾਰਾ ਰਾਤ ਨੂੰ ਜਾ ਕੇ ਗੁਰਬਾਣੀ ਸੁਣਦੀ ਸੀ ਤੇ ਗੁਰੂ ਨਾਲ ਜੁੜਦੀ।

ਚਾਰ ਸਿਮਰਤ ਤੇ ਸ਼ਾਸਤਰ ਦੱਸ ਰਹੇ ਨੇ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾਂ ਸਭ ਕੂੜ ਗਾਲੀ ਹੋਚੀਆਂ। ਜਿੰਨੇ ਇਹ ਧਾਰਮਿਕ ਗ੍ਰੰਥ ਨੇ ਸਾਰੇ ਰੱਬ ਦਾ ਰਾਹ ਦੱਸ ਰਹੇ ਨੇ ਵੀ ਰੱਬ ਦੇ ਰਾਹ ਨੂੰ ਕਿਸ ਤਰ੍ਹਾਂ ਜਾਣਾ, ਪ੍ਰਭੂ ਦਾ ਦਰ ਕਿਵੇਂ ਪਾਉਣਾ। ਕਿਸੇ ਵੀ ਧਾਰਮਿਕ ਗ੍ਰੰਥ ਦੇ ਅੰਦਰ ਕਿਸੇ ਸੰਤ ਗੁਰੂ ਕੀ ਬਾਣੀ ਅਵਤਾਰ ਦੀ ਬਾਣੀ ਦੇ ਵਿੱਚ ਇਹ ਨਹੀਂ ਲਿਖਿਆ ਬਈ ਸੰਸਾਰ ਦੀ ਖੋਜ ਕਰੋ, ਸੰਸਾਰ ਚੋਂ ਇਹ ਕੁਝ ਮਿਲੇਗਾ। ਸੰਸਾਰ ਪ੍ਰਤੱਖ ਹੈ, ਜ਼ਾਹਿਰ ਹੈ, ਤੇ ਜ਼ਾਹਿਰ ਚੀਜ਼ ਜਿਹੜੀ ਹੈ ਨਜ਼ਰ ਆ ਰਹੀ ਹੈ, ਸੰਸਾਰ ਤੇ ਨਜ਼ਰ ਆ ਰਿਹਾ ਨਾ, ਕਿਹੜੀ ਕਿਹੜੀ ਚੀਜ਼ ਇਸ ਦੇ ਵਿੱਚ ਮਿਲ ਸਕਦੀ, ਪ੍ਰਾਪਤ ਹੋ ਸਕਦੀ ਹੈ। ਪਰ ਇੱਕ ਰੱਬ ਦਾ ਦਰ ਹੈ, ਪ੍ਰਭੂ ਦਾ ਦਰ ਹੈ, ਜਿਹੜਾ ਨਜ਼ਰ ਨਹੀਂ ਆਉਂਦਾ ਤੇ ਉਸ ਤੱਕ ਪਹੁੰਚਣਾ। ਭਾਈ ਗੁਰਦਾਸ ਸਾਹਿਬ ਨੇ ਬੜਾ ਸੁੰਦਰ ਹਵਾਲਾ ਦਿੱਤਾ ਆਪਣੀ ਪਵਨ ਕਵਿਤ ਬਾਣੀ ਦੇ ਅੰਦਰ ਲਿਖਦੇ ਨੇ।

ਰਾਹੀਆਂ ਨੂੰ ਪੁੱਛਦਾ ਹੈ, ਪ੍ਰੀਤਮ ਦੇ ਦਰ ਦਾ, ਪ੍ਰੀਤਮ ਦੇ ਘਰ ਦਾ ਰਾਹ ਪੁੱਛ ਰਿਹਾ ਰਾਹੀਆਂ ਨੂੰ। ਆਪਣੇ ਆਪ ਨੂੰ ਪਤਾ ਨੀ ਨਾ, ਕਿਸੇ ਪਿਆਰੇ ਦੇ ਘਰ ਜਾਈਏ ਤੇ ਜੇ ਘਰ ਦਾ ਐਡਰੈਸ ਪਾਸ ਨਾ ਹੋਵੇ, ਬਰਾਬਰ ਪਤਾ ਨਾ ਹੋਵੇ ਤੇ ਰਸਤੇ ਦੇ ਵਿੱਚੋਂ ਪੁੱਛਣਾ ਪੈਂਦਾ ਬੜੀ ਵਾਰ, ਤੇ ਪੁੱਛੀਦਾ ਨਾ ਜਦੋਂ, ਪੁੱਛਤ ਪਥਕ ਤੇਹ ਮਾਰਗ ਨਾ ਧਾਰੇ ਪੱਗ। ਪੁੱਛਦਾ ਹੈ ਰਾਹੀਆਂ ਨੂੰ, ਮੁਸਾਫਰਾਂ ਨੂੰ ਪੁੱਛਦਾ ਬਈ ਪ੍ਰੀਤਮ ਦਾ ਦਰ ਕਿੱਥੇ। ਉਹ ਰਾਹ ਦੱਸ ਦਿੰਦੇ ਨੇ ਵੀ ਆਹ ਜਿਹੜੀ ਸੜਕ ਹੈ ਨਾ, ਤੇਰੇ ਪ੍ਰੀਤਮ ਦੇ ਦਰ ਤੱਕ ਪਹੁੰਚਣੀ, ਤੇਰੇ ਪ੍ਰੀਤਮ ਦੇ ਐਨ ਘਰ ਦੇ ਸਾਹਮਣੇ ਜਾ ਕੇ ਖੜੀ ਹੋਣੀ। ਪੁੱਛਦਾ ਹੈ ਪਰ ਉਸ ਰਾਹ ਦੇ ਉੱਪਰ ਚੱਲਦਾ ਨਹੀਂ, ਖੜਾ ਰਹਿੰਦਾ। ਫਿਰ ਦੂਜਾ ਮੁਸਾਫਰ ਆਉਂਦਾ, ਉਹਨੂੰ ਪੁੱਛਦਾ, ਉਹ ਵੀ ਕਹਿੰਦਾ ਵੀ ਇਹੀ ਰਾਹ ਹੈ। ਤੀਜਾ ਆਉਂਦਾ, ਉਹਨੂੰ ਪੁੱਛਦਾ, ਉਹ ਦੱਸਦਾ ਇਹ ਰਾਹ। ਸਾਰੀ ਜ਼ਿੰਦਗੀ ਉਸ ਚੁਰਾਹੇ ਦੇ ਅੰਦਰ ਖੜਾ ਰਾਹ ਪੁੱਛੀ ਜਾ ਰਿਹਾ ਪ੍ਰੀਤਮ ਦੇ ਦਰ ਦਾ, ਤੇ ਪ੍ਰੀਤਮ ਦੇ ਦਰ ਦਾ ਰਾਹ ਜਿਹੜਾ ਆਉਂਦਾ ਉਹ ਦੱਸੀ ਜਾ ਰਿਹਾ, ਪਰ ਇਹ ਜਾਂਦਾ ਨਹੀਂ। ਫਿਰ ਗੱਲਾਂ ਗੱਲਾਂ ਨਾਲ ਕਿਸ ਤਰ੍ਹਾਂ ਪਹੁੰਚ ਜਾਏਗਾ, ਖੜਾ ਖੜਾ ਪ੍ਰੀਤਮ ਦੇ ਦਰ ਤੇ ਕਿਵੇਂ ਪਹੁੰਚ ਜਾਏਗਾ। ਸਾਰੀ ਉਮਰ ਚੁਰਾਹੇ ਦੇ ਅੰਦਰ ਖੜਿਆ ਹੋ ਗਈ ਏ, ਪ੍ਰੀਤਮ ਦੇ ਦਰ ਦਾ ਪਤਾ ਲੱਗ ਗਿਆ, ਉਹ ਸਾਹਮਣੇ ਪ੍ਰੀਤਮ ਦਾ ਦਰ ਹੈ ਤੇ ਜਾਣਾ ਉੱਥੇ ਜ਼ਰੂਰ ਹੈ, ਪਰ ਅਜੇ ਪੁੱਛਣ ਤੱਕ ਕੀ ਦਲੀਲਾਂ ਨੇ ਇਹਦੀਆਂ, ਅਜੇ ਇਹਦਾ ਮਨ ਪੁੱਛਣ ਤੱਕ ਕੀ ਹੈ, ਪੁੱਛ ਪੁੱਛ ਕੇ ਨੀ ਭਰਿਆ। ਜਿਹੜਾ ਆਉਂਦਾ ਪੁੱਛੀ ਜਾ ਰਿਹਾ, ਜਿਹੜਾ ਆਉਂਦਾ ਪੁੱਛੀ ਜਾ ਰਿਹਾ। ਫਿਰ ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਾਈਏ, ਗੱਲਾਂ ਗੱਲਾਂ ਨਾਲ ਪਹੁੰਚ ਜਾਓਗੇ।

ਡਾਕਟਰ ਨੂੰ ਜਾ ਕੇ ਦੁੱਖ ਦੱਸਦਾ, ਡਾਕਟਰ ਨਬਜ਼ ਵੇਖਦਾ, ਬਾਂਹ ਪਕੜ ਕੇ ਵੇਖਦਾ, ਫਿਰ ਕਹਿੰਦਾ ਵੀ ਆਹ ਪਰਹੇਜ ਹੈ, ਇਹ ਦਵਾਈ ਤੈਨੂੰ ਦੇ ਦਿੱਤੀ ਹੈ, ਇਹ ਪਰਹੇਜ ਰੱਖਣਾ ਇਹਦੇ ਨਾਲ ਤੇ ਦਵਾਈ ਖਾਏਗਾ ਠੀਕ ਹੋ ਜਾਏਗਾ। ਫਿਰ ਨਾ ਇਹ ਦਵਾਈ ਖਾਂਦਾ ਨਾ ਇਹ ਪਰਹੇਜ਼ ਕਰਦਾ, ਲਿਆ ਕੇ ਘਰ ਦੇ ਵਿੱਚ ਰੱਖ ਦਿੱਤੀ ਹੈ, ਕੈਸੇ ਮਿਟੇ ਰੋਗ? ਰੋਗ ਮਿਟ ਜਾਏਗਾ? ਕਦੇ ਨੀ ਮਿਟ ਸਕਦਾ, ਕਿਉਂਕਿ ਨਾ ਦਵਾਈ ਖਾਧੀ ਨਾ ਪਰਹੇਜ ਕੀਤਾ, ਰੋਗ ਵਧਦਾ ਗਿਆ ਵਧਦਾ ਗਿਆ ਵਧਦਾ ਗਿਆ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀਧਰ ਗਰੀਬ ਨਵਾਜ ਸਾਹਿਬ ਦੇ ਪਾਵਨ ਦਰਬਾਰ ਦੇ ਅੰਦਰ ਗੁਰਸਿੱਖਾਂ ਨੇ ਗਰੀਬ ਨਵਾਜ ਕਲਗੀਧਰ ਪਿਤਾ ਨੂੰ ਇੱਕ ਬਾਤ ਕਹੀ, ਮਹਾਰਾਜ ਆਪ ਜੀ ਦੇ ਸਨਮੁਖ ਹਾਜ਼ਰ ਹਾਂ, ਸਤਿਗੁਰੂ ਆਪ ਜੀ ਨੇ ਇੱਕ ਹੁਕਮ ਕੀਤਾ ਵੀ ਬਾਣੀ ਪੜਿਆ ਕਰੋ, ਕਿਉਂਕਿ ਬਾਣੀ ਗੁਰੂ ਹੈ, ਇਸ ਦੇ ਵਿੱਚੋਂ ਤੁਹਾਨੂੰ ਪਰਮਾਤਮਾ ਦੇ ਦੀਦਾਰ ਹੋਣਗੇ, ਰੱਬ ਦੇ ਰਾਹ ਦਾ ਪਤਾ ਲੱਗ ਜਾਏਗਾ, ਪ੍ਰਭੂ ਦਾ ਦਰ ਪਤਾ ਲੱਗ ਜਾਏਗਾ ਵੀ ਕੈਸਾ ਦਰ ਹੈ, ਕਿੱਡਾ ਖੂਬਸੂਰਤ ਘਰ ਹੈ, ਉਹ ਕਿੱਡੀ ਖੂਬਸੂਰਤ ਡੈਕੋਰੇਸ਼ਨ ਹੈ ਉਸ ਦੀ, ਉਸ ਦੇ ਦਰਬਾਰ ਦੇ ਅੰਦਰ ਕੈਸੇ ਕੈਸੇ ਚੋਬਦਾਰ ਖੜੇ ਨੇ ਸੰਤਰੀ, ਜਿਨ੍ਹਾਂ ਨੇ ਕਈ ਕਈ ਯੁਗ ਸਾਧਨਾ ਸਾਧੀ ਨਾ ਤਪੱਸਿਆ ਕੀਤੀ, ਬੰਦਗੀ ਕੀਤੀ ਹੈ, ਉਹ ਉਸ ਦੇ ਦਰ ਦੇ ਸਾਹਮਣੇ ਖੜੇ ਚੌਰ ਕਰ ਰਹੇ ਨੇ, ਤੇ ਜਦੋਂ ਤੁਸੀਂ ਉਸ ਦੇ ਦਰ ਵਿੱਚ ਪਹੁੰਚੋਗੇ ਤੇ ਤੁਹਾਨੂੰ ਆਉਣ ਅੰਦਰ ਵੜਦਿਆਂ ਉਹ ਆਦਰ ਸਤਿਕਾਰ ਦੇ ਨਾਲ ਲੈ ਕੇ ਜਾਣਗੇ, ਬਿਠਾਉਣਗੇ। 36-36 ਯੁਗ ਜਿਨ੍ਹਾਂ ਨੇ ਤਪੱਸਿਆ ਕੀਤੀ ਉਹ ਤੁਹਾਡੀ ਇੰਤਜ਼ਾਰ ਅੰਦਰ ਨੇ ਵੀ ਇਸ ਦੇ ਦਰ ਵਿੱਚ ਕੋਈ ਆਵੇ। ਗਰੀਬ ਨਵਾਜ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਤ ਸੁਣ ਕੇ ਸਿੰਘ ਕਹਿਣ ਲੱਗੇ, ਮਹਾਰਾਜ ਆਪ ਜੀ ਨੇ ਕਿਹਾ ਵੀ ਬਾਣੀ ਜ਼ਿਆਦਾ ਪੜਿਓ, ਰਸ ਆਉਂਦਾ, ਬੜਾ ਰਸ ਆਉਂਦਾ। ਮਹਾਰਾਜ ਪਰ ਅਸੀਂ ਤੇ ਬਾਣੀ ਪੜ੍ਹਦੇ ਹਾਂ, ਸਾਨੂੰ ਰਸ ਆਉਂਦਾ ਹੀ ਨਹੀਂ, ਬਾਣੀ ਪੜ੍ਹਦੇ ਹਾਂ ਰਸ ਆਉਂਦਾ ਹੀ ਨਹੀਂ, ਸਰੂਰ ਹੀ ਨਹੀਂ ਆਉਂਦਾ। ਬਾਣੀ ਪੜ੍ਹਨ ਲੱਗਿਆਂ ਚਿੱਤ ਜਿਹੜਾ ਆਸੇ ਪਾਸੇ ਭੱਜ ਜਾਂਦਾ, ਖਿਆਲ ਕਿਤੇ ਹੋਰ ਚਲੇ ਜਾਂਦੇ ਨੇ, ਮਨ ਟਿਕਾਣੇ ਨਹੀਂ ਰਹਿੰਦਾ, ਅੱਖਾਂ ਦੇ ਨਾਲ ਪੜ੍ਹ ਛੱਡੀਦਾ, ਰਸਨਾ ਬੋਲਦੀ ਰਹਿੰਦੀ ਹੈ। ਮਹਾਰਾਜ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਫਿਰ ਵੀ ਬਾਣੀ ਪੜ੍ਹਦੇ ਰਿਹਾ ਕਰੋ, ਬਾਣੀ ਪੜ੍ਹਦੇ ਰਿਹਾ ਕਰੋ। ਕਿਸੇ ਕੱਪੜੇ ਦੇ ਉੱਪਰ ਬਹੁਤ ਜ਼ਿਆਦਾ ਮੈਲ ਚੜ ਜਾਏ ਨਾ, ਉਹ ਫਿਰ ਇੱਕ ਵਾਰੀ ਧੋਣ ਦੇ ਨਾਲ ਨਹੀਂ ਉਤਰਦੀ, ਉਹਨੂੰ ਕਾਫੀ ਵਾਰ ਸਾਫ ਕਰਨਾ ਪੈਂਦਾ, ਬਹੁਤ ਸਮਾਂ ਸਾਫ ਕਰਨਾ ਪੈਂਦਾ ਉਸ ਨੂੰ। ਉੱਪਰਲੀ ਮਿੱਟੀ ਨਿਕਲਦੀ ਹੈ, ਫਿਰ ਅੰਦਰਲੀ ਕੱਪੜੇ ਦੇ ਵਿੱਚ ਰਸੀ ਹੋਈ ਮਿੱਟੀ ਨਿਕਲਦੀ ਹੈ, ਤਾਂ ਜਾ ਕੇ ਕੱਪੜਾ ਕਿਤੇ ਸਾਫ ਹੁੰਦਾ। ਬਾਹਰ ਸਾਹਮਣੇ ਦਰਖਤ ਨੇ, ਇਹਨਾਂ ਦੇ ਉੱਪਰ ਬੜਾ ਧੂਰ ਗਰਦਾ ਜੰਮਿਆ ਹੋਇਆ, ਬਰਸਾਤ ਪੈਂਦੀ ਹੈ, ਇੱਕ ਪੱਤਿਆਂ ਦੇ ਉੱਪਰੋਂ ਧੂੜ ਉਤਰਦੀ ਹੈ, ਪਰ ਪੱਤੇ ਚੰਗੀ ਤਰ੍ਹਾਂ ਸਾਫ ਨਹੀਂ ਹੁੰਦੇ, ਇਹਨਾਂ ਦੇ ਵਿੱਚ ਚੰਗੀ ਤਰ੍ਹਾਂ ਹਰਿਆਵਲ ਨਹੀਂ ਆਉਂਦੀ। ਦੂਜੀ ਬਰਸਾਤ ਪੈਂਦੀ ਹੈ, ਤੀਜੀ ਬਰਸਾਤ ਪੈਂਦੀ ਹੈ, ਸਾਵਣ ਦੇ ਮਹੀਨੇ ਦੇ ਵਿੱਚ ਕਦੀ ਵੇਖੋ ਬਰਸਾਤ ਦੀਆਂ ਰੁੱਤਾਂ ਦੇ ਅੰਦਰ ਬਈ ਬਨਸਪਤੀ ਦਾ ਰੰਗ ਹੀ ਕੁਛ ਹੋਰ ਹੁੰਦਾ, ਹਰਾ ਕੱਚ ਰੰਗ ਹੋ ਜਾਂਦਾ, ਕਿਉਂਕਿ ਜਿਹੜੀ ਮੈਲ ਉਤਰਦੀ ਹੈ ਮੀਂਹ ਪੈਂਦਾ ਲਾ ਦਿੰਦਾ, ਜਿਹੜਾ ਧੂੜ ਪੱਤਿਆਂ ਤੇ ਚੜ੍ਹਦੀ ਹੈ ਮੀਂਹ ਪੈਂਦਾ ਉਸ ਧੂੜ ਨੂੰ ਲਾ ਦਿੰਦਾ, ਬਨਸਪਤੀ ਹਰੀ ਕੱਚ ਨਜ਼ਰ ਆਉਂਦੀ ਹੈ, ਇਸ ਤੇ ਮੈਲ ਨਹੀਂ ਚੜ੍ਹਦੀ। ਰੋਜ਼ਾਨਾ ਬਾਣੀ ਪੜ੍ਹਨ ਦੇ ਨਾਲ ਮਨ ਤੇ ਮੈਲ ਨਹੀਂ ਚੜ੍ਹਦੀ, ਜਿੰਨੀ ਕੁ ਚੜ੍ਹਦੀ ਹੈ ਬਾਣੀ ਜਿਹੜੀ ਹੈ ਉਸ ਨੂੰ ਲਾਹ ਦਿੰਦੀ ਹੈ, ਫਿਰ ਮਨ ਉਜਲ ਦਾ ਉਜਲ ਹੋ ਜਾਂਦਾ। ਫਿਰ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੜਾ ਸਮਝਾਇਆ ਤੇ ਸਿੱਖ ਕਹਿਣ ਲੱਗੇ, ਮਹਾਰਾਜ ਕੋਈ ਦਲੀਲ ਦੇ ਕੇ ਸਮਝਾਓ। ਇਹ ਦਲੀਲਾਂ ਬੜੀਆਂ ਆਪ ਜੀ ਨੇ ਦਿੱਤੀਆਂ, ਕੋਈ ਅੰਤਰੀ ਵੀ ਦਲੀਲ ਉਸ ਸਮੇਂ ਇਤਿਹਾਸ ਚ ਲਿਖਿਆ ਵੀ ਮਹਾਰਾਜ ਕਹਿਣ ਲੱਗੇ ਬਈ ਭੰਗ ਰਗੜੋ ਸੁੱਖਾ, ਇਸ ਨੂੰ ਦੌਰੇ ਵਿਚ ਪਾ ਕੇ ਸੁੱਖਾ ਰਗੜਾਇਆ ਗਿਆ ਸਿੰਘਾਂ ਕੋਲੋਂ, ਸੁੱਖਾ ਕਾਫੀ ਸਾਰਾ ਰਗੜਾ ਕੇ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਗਲਾਸ ਭਰ ਭਰ ਕੇ ਦਿੱਤੇ, ਕਹਿਣ ਲੱਗੇ ਇਹਨਾਂ ਨੂੰ ਪੀਓ, ਪਰ ਅੰਦਰ ਨੀ ਲੰਘਾਣਾ ਗਲੇ ਤੋਂ, ਇਹ ਮੂੰਹ ਦੇ ਅੰਦਰ ਅੰਦਰ ਰੱਖ ਕੇ ਬਾਹਰ ਡੋਲੀ ਜਾਇਓ, ਘੁੱਟ ਭਰਨ ਕੁਰਲੀਆਂ ਕਰਨ ਬਾਹਰ ਡੋਲ ਦੇਣ, ਘੁੱਟ ਭਰਨ ਕੁਰਲੀਆਂ ਕਰਨ ਬਾਹਰ ਡੋਲ ਦੇਣ। ਗਲਾਸ ਦਾ ਗਲਾਸ ਖਤਮ ਹੋ ਗਿਆ। ਮਹਾਰਾਜ ਕਹਿਣ ਲੱਗੇ, ਬਾਅਦ ਵਿਚ ਪੁੱਛਿਆ, ਕਹਿਣ ਲੱਗੇ ਵੀ ਕੋਈ ਨਸ਼ਾ ਆਇਆ, ਕੋਈ ਅੰਦਰ ਸਰੂਰ ਪੈਦਾ ਹੋਇਆ? ਮਹਾਰਾਜ ਸਰੂਰ ਪੈਦਾ ਕਿਸ ਤਰ੍ਹਾਂ ਹੋਣਾ ਸੀ ਜਦ ਇਹ ਅੰਦਰ ਹੀ ਨਹੀਂ ਗਿਆ, ਜਦ ਇਹ ਅੰਦਰ ਹੀ ਨਹੀਂ ਗਿਆ ਤੇ ਨਸ਼ਾ ਕਿੱਥੋਂ ਚੜ੍ਹਨਾ ਸੀ ਤੇ ਸਰੂਰ ਕਿੱਥੋਂ ਪੈਦਾ ਹੋਣਾ ਸੀ? ਤੇ ਮਹਾਰਾਜ ਗਰੀਬ ਨਵਾਜ ਕਹਿਣ ਲੱਗੇ, ਇਸੇ ਤਰ੍ਹਾਂ ਹੀ ਗੁਰੂ ਕੇ ਸਿੱਖੋ ਗੁਰੂ ਕੀ ਬਾਣੀ ਹੈ, ਇਹ ਪੜ੍ਹਦੇ ਹਾਂ ਆਪਾਂ, ਹਿਰਦੇ ਚ ਨਹੀਂ ਵਸਾਉਂਦੇ, ਕੁਰਲੀਆਂ ਕਰ ਕਰਕੇ ਬਾਹਰ ਡੋਲੀ ਜਾਂਦੇ ਹਾਂ, ਤੇ ਜਦੋਂ ਇਹ ਬਾਣੀ ਕੁਰਲੀਆਂ ਕਰ ਕਰਕੇ ਬਾਹਰ ਡੋਲਦੇ ਹਾਂ ਨਾ, ਇਸ ਦਾ ਰਸ ਨਹੀਂ ਆਉਂਦਾ, ਇਹ ਹਿਰਦੇ ਚ ਜਿੰਨਾ ਚਿਰ ਨਹੀਂ ਵਸਦੀ ਉਨਾ ਚਿਰ ਰਸ ਨਹੀਂ ਆਏਗਾ, ਉਨਾ ਚਿਰ ਸਵਾਦ ਨਹੀਂ ਆਏਗਾ, ਉਨਾ ਚਿਰ ਰੱਬ ਦਾ ਪਤਾ ਨਹੀਂ ਲੱਗੇਗਾ। ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ ਗੁਰੂ ਬਾਝੋਂ, ਤੱਤੈ ਸਾਰ ਨਾ ਜਾਣੀ, ਤੱਤ ਤੇ ਸਾਰ ਗੁਰੂ ਤੋਂ ਬਗੈਰ ਨਹੀਂ ਮਿਲ ਸਕਦਾ। ਇੱਕ ਗੁਰੂ ਹੈ ਜਿਹੜਾ ਦੱਸ ਸਕਦਾ ਸੰਸਾਰ ਦੇ ਵਿੱਚ
ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਸੋਝੀ ਦੇ ਦਿੱਤੀ ਬਈ ਬਾਣੀ ਗੁਰੂ, ਗੁਰੂ ਹੈ ਬਾਣੀ, ਬਾਣੀ ਗੁਰੂ ਹੈ, ਇਸ ਦੇ ਚਰਨਾਂ ਦੇ ਉੱਪਰ ਨਮਸਕਾਰ ਕਰੋ, ਮੱਥਾ ਟੇਕੋ, ਇਸ ਨੂੰ ਬਾਰੰਬਾਰ ਜਪੋ। ਹਿਰਦੇ ਦੇ ਅੰਦਰ ਜਦੋਂ ਜਪੋਗੇ ਨਾ, ਇਸ ਦਾ ਪ੍ਰਕਾਸ਼ ਹੋ ਜਾਏਗਾ। ਗੁਰੂ ਅਮਰਦਾਸ ਮਹਾਰਾਜ ਨੂੰ ਸਵਾਲ ਕੀਤਾ ਸੀ ਨਾ ਪੰਡਤਾਂ ਨੇ, ਬ੍ਰਾਹਮਣਾਂ ਨੇ, ਕਹਿਣ ਲੱਗੇ ਮਹਾਰਾਜ ਵੀ ਇਤਨੇ ਵੇਦ ਸ਼ਾਸਤਰ ਸਨ, ਪੁਰਾਣ ਸਨ, ਵੇਦ ਸਨ 4-6 ਸ਼ਾਸਤਰ ਸਨ, 18 ਪੁਰਾਣ ਸਨ, 27 ਸਿਮਰਤੀਆਂ ਸਨ, 28 ਗੋਤਰਾਂ ਸਨ, ਉਪਨਿਸ਼ਦਾਂ ਸਨ, ਸਾਖਾਂ ਸਨ, ਫਿਰ ਵੀ ਤੁਸੀਂ ਇਹ ਬਾਣੀ ਕਿਉਂ ਰਚੀ, ਇਹ ਬਾਣੀ ਕਿਉਂ ਰਚੀ? ਤੇ ਗੁਰੂ ਅਮਰਦਾਸ ਮਹਾਰਾਜ ਨੇ ਇੱਕ ਜਵਾਬ ਦਿੱਤਾ ਸੀ ਬਈ ਜੈਸੇ ਧਰਤੀ ਉੱਪਰ ਮੇਘਲਾ ਬਰਸਤ ਹੈ, ਕਿਆ ਧਰਤੀ ਮਦਾ ਪਾਣੀ ਨਾਹੀਂ? ਕਹਿੰਦੇ ਵੀ ਆਕਾਸ਼ ਵਿੱਚ ਕਦੀ ਪੁੱਟਦੇ ਜਾਂਦੇ ਬੱਦਲ ਨੂੰ ਵੇਖਿਆ? ਬ੍ਰਾਹਮਣਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਸਵਾਲ ਦਾ ਜਵਾਬ ਦਿੱਤਾ ਵੀ ਆਕਾਸ਼ ਵਿੱਚ ਬੱਦਲ ਜਿਹੜਾ ਜਦੋਂ ਉੱਡਦਾ ਉਦੋਂ ਕਦੇ ਵੇਖਿਆ ਤੁਸੀਂ? ਹਾਂਜੀ, ਬੱਦਲ ਉੱਡਦੇ ਜਾਂਦੇ ਰੋਜ਼ਾਨਾ ਵੇਖਣੇ। ਉਹਨਾਂ ਬੱਦਲਾਂ ਚ ਕੀ ਹੁੰਦਾ? ਮਹਾਰਾਜ ਪਾਣੀ। ਜੈਸੇ ਧਰਤੀ ਉੱਪਰ ਮੇਘਲਾ ਬਰਸਤ ਹੈ, ਕਿਆ ਧਰਤੀ ਮਧੇ ਪਾਣੀ ਨਾਹੀਂ? ਜਦ ਆਕਾਸ਼ ਵਿੱਚੋਂ ਪਾਣੀ ਵਰਸਦਾ ਹੈ, ਉਹ ਧਰਤੀ ਦੇ ਉੱਪਰ ਆ ਕੇ ਇਕੱਠਾ ਹੋ ਜਾਂਦਾ ਕਿ ਧਰਤੀ ਦੇ ਥੱਲੇ ਪਾਣੀ ਨਹੀਂ ਹੈ? ਮਹਾਰਾਜ ਹੈ। ਜੇ ਪਾਣੀ ਹੈ ਧਰਤੀ ਦੇ ਥੱਲੇ, ਤੇ ਉਹ ਫਿਰ ਕਿਸ ਤਰ੍ਹਾਂ ਧਰਤੀ ਵਾਲਾ ਥੱਲੇ ਵਾਲਾ ਪਾਣੀ ਉੱਪਰ ਨੂੰ ਵਰਸਦਾ? ਨਾ ਮਹਾਰਾਜ, ਵਰਸਦਾ ਨਹੀਂ। ਉਹਨੂੰ ਯਤਨ ਨਾਲ ਕੱਢਿਆ ਜਾਂਦਾ, ਬੋਰ ਕੀਤਾ ਜਾਂਦਾ, ਬੋਰ ਕਰਕੇ

अकलंक रूप अपार अनछेज तेज अपार। अकाल है अपाल है ख्याल है

ਗਜਦ ਪੀ ਨਰਦ ਪੀ ਕਰੰਤ ਸੇਵ ਹੈ ਸਦਾ ਸਸਤਿਤ ਪਸ ਪਿਜ ਪਸ ਪਿਪ ਨਸਬਾ ਗਜਦ ਪੀ ਨਰਦ ਪੀ ਕਰੰਤ ਸੇਵ ਹੈ ਸਦਾ।

ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਫੁਰਮਾਨ, ਖਾਲਸਾ ਸਜਣ ਤੋਂ ਬਾਅਦ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਅਕਾਲ ਦੀ ਸਿਫਤ ਵਿਚ ਲੱਗ ਗਏ ਨੇ, ਧੰਨਵਾਦ ਕਰ ਰਹੇ ਨੇ ਉਸ ਅਕਾਲ ਪੁਰਖ ਮਹਾਰਾਜ ਦਾ। ਤੇ ਰੋਜ਼ਾਨਾ ਅੰਮ੍ਰਿਤ ਵੇਲੇ ਉੱਠ ਕੇ ਜਦੋਂ ਖਾਲਸੇ ਦੇ ਦੀਦਾਰ ਕਰਦੇ ਨੇ ਨਾ, ਸਾਹਿਬ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜਦੋਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਰੱਬ ਦੇ ਨਾਮ ਦਾ ਧਿਆਨ ਧਰਦੇ ਨੇ ਤੇ ਖਾਲਸੇ ਦਾ ਦੀਦਾਰ ਕਰਦੇ ਨੇ, ਕੇਸਰੀ ਦਸਤਾਰਾਂ ਨਜ਼ਰ ਆਉਂਦੀਆਂ ਨੇ, ਨਿਲੰਬਰ ਬਾਣਾ ਨਜ਼ਰ ਆਉਂਦਾ, ਅਕਾਲੀ ਬਾਣੇ ਦੇ ਅੰਦਰ ਖਾਲਸਾ ਸ਼ਿਸ਼ੋਭਿਤ ਨਜ਼ਰ ਆਉਂਦਾ, ਤਾਂ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਰੋਮ ਰੋਮ ਪ੍ਰਸੰਨ ਹੋ ਜਾਂਦੇ ਨੇ, ਨੇਤਰ ਭਰ ਜਾਂਦੇ ਨੇ ਗਰੀਬ ਨਵਾਜ ਸੱਚੇ ਪਾਤਸ਼ਾਹ ਦੇ। ਇਹ ਅਕਾਲ ਪੁਰਖ ਮਹਾਰਾਜ ਦੀ ਸਿਫਤ ਅੰਦਰ ਐਸੇ ਫਿਰ ਲਿਖਣਾ ਸ਼ੁਰੂ ਕਰਦੇ ਨੇ, ਬੜੀ ਸੁੱਧ ਬੁੱਧ ਭੁੱਲ ਜਾਂਦੇ ਨੇ, ਖਾਲਸੇ ਦੇ ਦਰਸ਼ਨ ਕਰਦੇ ਨੇ। ਖਾਲਸਾ ਤੂੰ ਅਕਾਲ ਕੀ ਮੌਜ ਹੈ, ਤੇਰੇ ਅੰਦਰ ਅਕਾਲ ਕਾ ਵਾਸਾ ਹੈ, ਤੂੰ ਫੌਜ ਅਕਾਲ ਪੁਰਖ ਦੀ ਹੈ, ਮੈਂ ਤੇਰੀ ਫੌਜ ਦਾ ਇੱਕ ਭਰਤੀ ਹੋਇਆ ਹੋਇਆ ਸਿਪਾਹੀ। ਕਿੰਨੀ ਨਿਰਮਾਨਤਾ! ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਮੈਂ ਤੇਰੀ ਫੌਜ ਦੇ ਅੰਦਰ, ਮੈਂ ਤੇਰੀ ਰੈਜੀਮੈਂਟ ਦੇ ਅੰਦਰ ਦਾਖਲ ਹੋਣ ਵਾਲਾ, ਟ੍ਰੇਨਿੰਗ ਲੈਣ ਵਾਲਾ ਇੱਕ ਆਮ ਸਿਪਾਹੀ ਹਾਂ। ਹੇ ਅਕਾਲ ਪੁਰਖ, ਇਹ ਤੇਰੀ ਫੌਜ ਹੈ ਨਾ, ਇਸ ਫੌਜ ਦੇ ਅੰਦਰ ਮੈਂ ਵੀ ਭਰਤੀ ਹੋਇਆ ਹੋਇਆ। ਉਹ ਗੱਲ ਅਲੱਗ ਹੈ ਵੀ ਤੂੰ ਮੈਨੂੰ ਜਰਨੈਲ ਥਾਪ ਦਿੱਤਾ, ਪਰ ਮੇਰੇ ਨਾਲੋਂ ਬਲੀ ਬਲੀ ਜਰਨੈਲ ਇਸ ਅਕਾਲ ਪੁਰਖ ਦੀ ਫੌਜ ਅੰਦਰ ਨੇ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਪਰਮ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੈਰਾਗ ਦੀਆਂ ਨਦੀਆਂ ਚੱਲ ਪੈਂਦੀਆਂ ਨੇ। ਇਹ ਅਕਾਲ ਪੁਰਖ ਦਾ ਧੰਨਵਾਦ ਕਰਦੇ ਆ, ਰਸਨਾ ਨੀ ਰੁਕਦੀ, ਲਿਖੀ ਜਾ ਰਹੇ ਨੇ ਅਕਾਲ ਪੁਰਖ ਮਹਾਰਾਜ ਜੀ ਦੀ ਉਸਤਤ, ਅਕਾਲ ਉਸਤਤ ਦਸਮ ਕੀ ਬਾਣੀ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਚਾਰਨ ਕਰਦੇ ਨੇ, ਖਾਲਸੇ ਦੇ ਦੀਦਾਰ ਕਰਕੇ ਨੇਤਰ ਬੰਦ ਕਰ ਲੈਂਦੇ ਨੇ। ਜੇ ਅਕਾਲ ਪੁਰਖ ਨੂੰ ਸਿੰਘਾਸਨ ਤੇ ਵੇਖਦੇ ਨੇ ਤੇ ਉਹੀ ਨਜ਼ਰ ਆਉਂਦਾ, ਅੱਖਾਂ ਖੋਲ ਕੇ ਸਾਹਮਣੇ ਦੀਦਾਰ ਕਰਦੇ ਨੇ ਖਾਲਸੇ ਦੇ, ਤੇ ਖਾਲਸਾ ਅਕਾਲ ਪੁਰਖ ਕੀ ਮੌਜ ਨਜ਼ਰ ਆਉਂਦਾ। ਤੇ ਫਿਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਿਲੋਂ ਹੀ ਦਿਲ ਅੰਦਰ ਇੱਕ ਆਸ ਲੈ ਕੇ ਤੁਰੇ ਫਿਰਦੇ ਨੇ। ਖਾਲਸਾ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸ਼ਹੀਦ ਹੋਏ, ਤੇਰਾ ਅਵਤਾਰ ਹੋਇਆ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਖੂਨ ਵਿੱਚੋਂ, ਪਵਿੱਤਰ ਸੀਸ ਵਿੱਚੋਂ, ਸਰੀਰ ਵਿੱਚੋਂ ਤੇਰਾ ਵਜੂਦ ਪ੍ਰਗਟ ਹੋਇਆ, ਤੇ ਤੇਰੇ ਵਜੂਦ ਦੇ ਅੰਦਰ ਅਕਾਲ ਪੁਰਖ ਦਾ ਨਿਵਾਸ ਹੋ ਗਿਆ। ਅਸਲੀ ਬਾਣਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪਰਮ ਪਿਤਾ ਤੈਨੂੰ ਦੇ ਕੇ ਚਲੇ ਗਏ। ਕੈਸਾ ਭਾਗਾਂ ਭਰਿਆ ਦਿਨ ਹੋਏਗਾ ਜਦੋਂ ਮੈਂ ਤੇਰੇ ਉੱਪਰੋਂ ਆਪਣਾ ਬੰਸ ਨਿਸ਼ਾਵਰ ਕਰ ਦਿਆਂਗਾ, ਕੁਰਬਾਨ ਕਰ ਦਿਆਂਗਾ, ਵਾਰਨੇ ਜਾਵਾਂਗਾ ਤੇਥੋਂ। ਐ ਖਾਲਸਾ, ਤੇਰੇ ਦਰਸ਼ਨ ਕਰਨ ਵਾਸਤੇ ਪਤਾ ਨੀ ਕਿੰਨੇ ਕੁ ਜਨਮ ਲੈਣੇ ਪੈਣਗੇ। ਮਨ ਦੀਆਂ ਇੱਛਾਵਾਂ ਨੇ ਪ੍ਰਬਲ, ਪਰ ਅਕਾਲ ਪੁਰਖ ਮਹਾਰਾਜ ਦੇ ਚਰਨਾਂ ਚ ਇੱਕੋ ਫਰਿਆਦ ਕਰਦੇ ਗਏ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ। ਕਹਿੰਦੇ ਹੇ ਕੁਲਾਂ ਨੂੰ ਕਲੰਕ ਤੋਹੀਨ ਕਰਨ ਵਾਲੇ ਵਾਹਿਗੁਰੂ, ਕੁਲ ਕਲੰਕ ਕਰਹੀਨ ਕਰੇ ਕਿਰਪਾ ਕਰੁਣਾ ਕਰ। ਜਿਨ੍ਹਾਂ ਦੀਆਂ ਕੁਲਾਂ, ਜਿਨ੍ਹਾਂ ਦੀਆਂ ਵਰਨਾ, ਜਿਨ੍ਹਾਂ ਦੀਆਂ ਜਾਤਾਂ ਕਲੰਕ ਵਾਲੀਆਂ ਸਨ ਨਾ, ਉਹਨਾਂ ਨੂੰ ਕਲੰਕਹੀਨ ਕਰ ਦਿੱਤਾ। ਕੁਲ ਕਲੰਕ ਕਰਹੀਨ ਕਰੇ ਗਿਆਨ ਪ੍ਰਬੋਧ, ਕੁਲ ਕਲੰਕ ਕਰਹੀਨ ਕਰੇ ਕਿਰਪਾ ਕਰੁਣਾ ਕਰ, ਕਰਨ ਕਾਰਨ ਕਰਨ ਸਮਰੱਥ, ਕਿਰਤ ਕੀ ਮੂਰਤ ਕਿਰਤ ਧਰ। ਕਿਰਪਾ ਦੀ ਮੂਰਤ ਹੈ ਅਕਾਲ ਪੁਰਖ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ, ਤੇ ਉਸ ਅੱਗੇ ਬਾਰੰਗ ਬਾਰ ਇੱਕੋ ਅਰਦਾਸ ਕਰਦੇ ਨੇ, ਇਹ ਤੇਰਾ ਸਜਿਆ ਹੋਇਆ ਖਾਲਸਾ, ਇਹ ਤੇਰੀ ਸਜੀ ਹੋਈ ਰੈਜੀਮੈਂਟ ਮਹਾਰਾਜ ਆਦ ਜੁਗਾਦ ਰਹੇ, ਇਸ ਦਾ ਸਵਰੂਪ ਆਦ ਜੁਗਾਦ ਇੱਕੋ ਜਿਹਾ ਰਹੇ। ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਨੂੰ ਜਦੋਂ ਦਰਸ਼ਨ ਹੁੰਦੇ ਨੇ ਰੱਬ ਦੇ, ਫਿਰ ਇਹ ਪੂਰਨੇ ਪਾ ਦਿੰਦੇ ਨੇ, ਖਾਲਸਾ ਤੂੰ ਇੱਕ ਗੱਲ ਦਾ ਧਿਆਨ ਰੱਖੀ ਬਈ, ਇੱਕ ਪਾਹਨ ਪੱਥਰ ਨੂੰ ਛੱਡ ਕੇ ਬਾਕੀ ਸਭ ਜਗ੍ਹਾ ਦੇ ਅੰਦਰ ਰੱਬ ਵਿਆਪਕ ਹੈ, ਪੱਥਰ ਦੀ ਪੂਜਾ ਨੀ ਤੂੰ ਕਰਨੀ, ਪੱਥਰ ਦੇ ਅੱਗੇ ਸਿਰ ਨੀ ਝੁਕਾਉਣਾ, ਪੱਥਰ ਤੋਂ ਭਾਵ ਹੈ ਜੜ, ਜੜ ਵਸਤੂ ਨਾਲ ਤੇਰਾ ਪਿਆਰ ਨਾ ਹੋਵੇ, ਤੂੰ ਚੇਤਨ ਅੰਦਰ ਜੁੜਿਆ ਹੋਵੇ, ਚੇਤਨ ਚੋਂ ਚਿੰਤਨ ਪ੍ਰਗਟ ਹੋਏਗਾ, ਚਿੰਤਨ ਵਿੱਚੋਂ ਚੇਤਾ ਤੇ ਰੱਬ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਪ੍ਰਗਟ ਹੋ ਜਾਏਗਾ। ਜੜ ਸੰਸਾਰ ਹੈ, ਸੰਸਾਰ ਨਾਲ ਪਿਆਰ ਨਹੀਂ ਕਰਨਾ, ਜੜ ਇੱਕ ਸਥੂਲ ਵਸਤੂ ਹੈ ਜਿਸ ਅੰਦਰ ਜਾਣ ਨਹੀਂ ਹੁੰਦੀ, ਉਹ ਰੱਬ ਜੀਵਨ ਵਿੱਚ ਹੈ, ਜਲ ਵਿੱਚ ਹੈ, ਥਲ ਵਿੱਚ ਹੈ, ਰੂਪ ਵਿੱਚ ਹੈ, ਰੰਗ ਵਿੱਚ ਹੈ, ਸੂਰਜ ਚੰਦ ਪਵਨ ਪਾਣੀ ਹਵਾ ਸਭ ਦੇ ਵਿੱਚ ਉਸ ਦਾ ਵਿਆਪਕ ਸਵਰੂਪ ਹੈ। ਇੱਕ ਪੱਥਰ ਤੋਂ ਸਵਾ
ਉਹ ਸਾਰੇ ਜਗ੍ਹਾ ਅੰਦਰ ਵਿਆਪਕ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਇੱਕ ਹੋਰ ਬਾਤ ਲਿਖਦੇ ਨੇ, ਬਈ ਆਹ ਜਿਹੜੇ ਸੰਸਾਰ ਦੇ ਭਰਮ ਨੇ ਨਾ, ਬੀ ਬਭੂਤਾਂ ਲਾਣੀਆਂ ਮੱਥੇ ਤੇ ਕਿਸੇ ਕੰਦਰ ਦੇ ਅੰਦਰ ਬਹਿ ਜਾਣਾ, ਸੰਸਾਰ ਛੱਡ ਕੇ, ਗ੍ਰਿਸਤ ਆਸ਼ਰਮ ਛੱਡ ਕੇ ਤੇ ਆਪਣੇ ਆਪ ਨੂੰ ਜਤੀ ਕਹਾਉਣਾ, ਇਹ ਕਦਾਚਿਤ ਅਕਾਲ ਪੁਰਖ ਮਹਾਰਾਜ ਨੂੰ ਨਹੀਂ ਪਾਉਂਦਾ। ਸਾਹਿਬ ਸੱਚੇ ਪਾਤਸ਼ਾਹ ਨੇ ਅਕਾਲ ਉਸਤ ਵਿੱਚ ਇੱਕ ਬਿਤ ਲਿਖਿਆ ਬੜਾ ਸੁੰਦਰ, ਕਹਿੰਦੇ ਨੇ ਖੁਕ ਮਲ ਧਾਰੀ ਗੱਜ ਗੱਦ ਹੱਬ ਬੂਤ ਧਾਰੀ ਗਿੱਧੂਆ ਮਸਾਣ ਬਾਸ ਕਰੇ ਉਹੀ ਕਰਤ ਹੈ। ਕਹਿੰਦੇ ਜੇ ਆ ਸੂਰ ਜਿਹੜਾ ਨਾ, ਸੂਰ ਖੂਕ ਮਲ ਧਾਰੀ, ਸੂਰ ਦਾ ਨਾਮ ਖੂਕ ਲਿਖਿਆ ਮਹਾਰਾਜ ਨੇ, ਇਹ ਮਲ ਧਾਰੀ ਹੈ, ਇਹ ਗੰਦ ਖਾਂਦਾ, ਗੰਦਗੀ ਖਾਂਦਾ, ਇਸ ਨੂੰ ਭਾਵੇਂ ਜਿੰਨਾ ਮਰਜ਼ੀ ਪਵਿੱਤਰਤਾ ਵਾਲੀ ਜਗ੍ਹਾ ਵਿੱਚ ਰੱਖ ਦਿਓ, ਛੱਡ ਕੇ ਵੇਖ ਲਓ ਝੱਟ ਹੀ ਗੰਦ ਵਿੱਚ ਮੂੰਹ ਪਾਵੇਗਾ, ਕਿਉਂਕਿ ਇਸ ਦਾ ਅਸਲੀ ਰੂਪ ਜਿਹੜਾ ਹੈ ਉਹ ਮਲ ਹੈ, ਉਹ ਆ ਸੰਸਾਰ ਦੀ ਗੰਦਗੀ। ਖੂਕ ਮਲ ਧਾਰੀ, ਤੇ ਫਿਰ ਅਗਾਂ ਆ ਕੇ ਗਰੀਬ ਨਵਾਜ ਕਹਿੰਦੇ ਅਗਾਂ ਗੱਜ ਤੇ ਗਧਾ, ਹਾਥੀ ਤੇ ਗਧਾ ਇਹ ਪਿਆਰ ਕਰਦੇ ਨੇ ਧੂੜ ਦੇ ਨਾਲ, ਇਹ ਸਿਰ ਦੇ ਉੱਪਰ ਆਪਣੇ ਮੱਥੇ ਤੇ ਮਿੱਟੀ ਲਾਉਂਦੇ ਨੇ, ਆਪਣੇ ਸਰੀਰ ਦੇ ਉੱਪਰ ਮਿੱਟੀ ਮਲ ਲੈਂਦੇ ਨੇ। ਖੂਕ ਮਲ ਧਾਰੀ ਗੱਜ ਗਧਾ ਬਬੂਦ ਧਾਰੀ, ਗੱਜ ਤੇ ਹਾਥੀ ਤੇ ਗਧਾ

ਉਹ ਕਾਮ ਕ੍ਰੋਧ ਦੇ ਅੰਦਰ ਲੋਭਾਏ ਮਾਨ ਹੋ ਜਾਂਦਾ, ਉਹ ਫਿਰ ਬਚ ਨਹੀਂ ਸਕਦਾ। ਜਿਹੜਾ ਕਹੇ ਵੀ ਤਿਲਕ ਲਾਓ, ਜਿਹੜਾ ਕਹੇ ਮੱਥੇ ਦੇ ਬਭੂਤ ਲਾਓ, ਜਿਹੜਾ ਕਹੇ ਸੰਸਾਰ ਦੀਆਂ ਅੱਜ ਨਹੀਂ ਰਸਮ ਰਿਵਾਜਾਂ ਨੇ ਇਹਨਾਂ ਨੂੰ ਮੰਨੋ। ਨਹੀਂ ਖਾਲਸਾ, ਮੇਰਾ ਖਾਲਸਾ, ਅਕਾਲ ਪੁਰਖ ਕਾ ਖਾਲਸਾ, ਇੱਕ ਰੱਬ ਉੱਪਰ ਵਿਸ਼ਵਾਸ ਰੱਖੇਗਾ, ਇੱਕ ਅਕਾਲ ਪੁਰਖ ਮਹਾਰਾਜ ਦੀ ਓਟ ਧਾਰਨ ਕਰੇਗਾ, ਉਸ ਤੋਂ ਛੁੱਟ ਕਿਸੇ ਨੂੰ ਨਹੀਂ ਮੰਨੇਗਾ। ਇਹ ਗਰੀਬ ਨਵਾਜ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਖਾਲਸੇ ਦੇ ਦੀਦਾਰ ਕਰਕੇ ਪਵਿੱਤਰ ਪੂਰਨੇ ਪਾ ਕੇ ਚਲੇ ਗਏ। ਇਹ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਪਵਿੱਤਰ ਬਾਣੀ ਬੜੀ ਲੁਤਫ ਵਾਲੀ ਹੈ। ਇਸ ਦਾ ਇੱਕ ਇੱਕ ਅੱਖਰ ਇਸ ਤਰ੍ਹਾਂ ਪਰੋਇਆ ਹੋਇਆ ਜਿਵੇਂ ਮੋਤੀਆਂ ਦੀ ਮਾਲਾ ਹੈ, ਕਿਤੇ ਇਹ ਚਲਨ ਕਰਦਿਆਂ ਉਚਾਰਨ ਕਰਦਿਆਂ ਇੱਕ ਅੱਖਰ ਉਰਾ ਪਰਾ ਹੋ ਜਾਣਾ, ਚਾਲ ਟੁੱਟ ਜਾਂਦੀ ਹੈ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਕੈਸੀ ਚਾਲ ਬਣਾਈ ਹੈ, ਜੇ ਇੱਕ ਅੱਖਰ ਅੱਗੇ ਰੱਖਿਆ ਉਹੀ ਅੱਖਰ ਚੱਲਦਾ ਜਾ ਰਿਹਾ, ਜੇ ਸੰਸਾਰ ਦੀ ਮਰਿਆਦਾ ਰੱਖੀਏ ਤੇ ਸੰਸਾਰ ਦੀ ਮਰਿਆਦਾ ਦੇ ਵਿੱਚ ਚੱਲਦਾ ਜਾ ਰਿਹਾ। ਗੁਰਮਤ ਦਾ ਧਿਆਨ ਮਹਾਰਾਜ ਨੇ ਰੱਖਿਆ, ਮਨਮਤ ਦਾ ਧਿਆਨ ਰੱਖਿਆ, ਝੂਠ ਦਾ ਧਿਆਨ ਰੱਖਿਆ, ਚਾਲ ਦਾ ਧਿਆਨ ਰੱਖਿਆ, ਫਿਰ ਅਕਾਲ ਕੀ ਬਾਣੀ ਲਿਖੀ ਤੇ ਲਿਖ ਲਿਖ ਮਹਾਰਾਜ ਨੇ ਅੰਕ ਭਰ ਦਿੱਤੇ ਦਸਮ ਗ੍ਰੰਥ ਦੇ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬੜਾ ਸੁੰਦਰ ਫੁਰਮਾਨ ਕਰਦਿਆਂ ਕਹਿੰਦੇ ਨੇ

अपन संगम आनियो गुरु की संगत जियो। दो जहान मालक शब्द गुरु दी पावन हजूरी विच जड़ बैठे हो भागां वाले हो जिथे गुरु ग्रंथ साहब जी रूहानियत दे पुंजे हन उथे संगीत दे सोमे भी हन। गुरु ग्रंथ साहब जी आबादत दे नाल नाल संगीत दे महान सम्राट भी हन। मोस्टली बाणी रागां अते तालां विच है। मैं ते ऐसा समझदा हां कि जिवें शब्द गुरु है संगीत सिख है। सिख ते गुरु दा समेल होना बहुत जरूरी है। सिख गुरु तो बिना सोहना नहीं लगदा। संगीत शब्द गुरु है संगीत सिख है। बहुत कुछ नहीं कहांगा तुसी आलम विद्वान लोग ते गुरु के सिख बैठे हो। मैं ते समझदा गुरु का सिख बनना बड़ी महानता है। ए बच्ची अनाउंस कर दी सी शायद इन्हां दे अंडरस्टैंडिंग च फर्क रहा है। बाई सिख ने सेवक ने गुरु ग्रंथ साहब जी की बख्शिश ते गुरु गोबिंद सिंह जी की रहमत दा सदका इस धरती ते 21 अमृत संचार अपने हथें कीते हन। 22वां एक अमृत संचार असी कीता जिस दी सरप्रस्ती हैड ग्रंथी ज्ञानी कृपाल सिंह कर रहे सी। 22 कीते हन उहदे विच मस्कीन जी हैड ग्रंथी ज्ञानी कृपाल सिंह वैद गुरचरण सिंह जी भाई दलीप सिंह दर्दी ते दास ओह वाल साल विच कीता सी। उंज 21 अमृत संचार सेवक ने धन गुरु ग्रंथ साहब ते गुरु गोबिंद सिंह पातशाह जी बख्शिश दा सदका निष्कामता सहित आप निभाए हन। ਇਹ ਖੁਸ਼ਕਿਸਮਤੀ ਹੈ। ਖੈਰ ਤੁਹਾਡੇ ਸਾਹਮਣੇ ਜੈਤ ਸ੍ਰੀ ਮਹੱਲਾ ਪੰਜਵਾਂ ਵੀਰ ਜੀ ਜੈਤ ਸ੍ਰੀ ਗਾ ਕੇ ਗਏ ਹਨ ਮੇਰੇ ਗੁਰ ਭਾਈ ਹਨ ਤੇ ਮੇਰੇ ਵੀ ਬੈਠਿਆਂ ਥੱਲੇ ਖਿਆਲ ਆਇਆ ਵੀ ਇੱਕੋ ਉਸਤਾਦ ਦੇ ਸ਼ਾਗਿਰਦ ਹਾਂ। ਕੋਮਲ ਜੀ ਤੇ ਸੇਵਾ ਵਿਚ ਬੈਠ ਕੇ ਇਨ੍ਹਾਂ ਨੇ ਤਲੀਮ ਹਾਸਲ ਕੀਤੀ ਹੈ ਤੇ ਗਾਲਬਨ ਮੈਨੂੰ ਵੀ ਉਹਨਾਂ ਕੋਲ ਬੈਠਣ ਦਾ ਸਮਾਂ ਬਣਿਆ। 48 ਸਾਲ ਤਾਂ ਮੈਨੂੰ ਕੀਰਤਨ ਕਰਦਿਆਂ ਹੋ ਗਏ ਹਨ। ਅੱਧੀ ਸਦੀ ਹੈ। ਖੈਰ ਜੈ ਸ੍ਰੀ ਮਹੱਲਾ ਪੰਜਵਾਂ ਪੂਰਬੀ ਥਾਟ ਦਾ ਮੇਰੇ ਵੀਰ ਜੀ ਥਿਊਰੀ ਤੁਹਾਨੂੰ ਦੱਸ ਹੀ ਗਏ ਹਨ ਫਿਰ ਵੀ ਮੈਂ ਰਿਪੀਟ ਕਰ ਦੇਵਾਂ। ਪੂਰਬੀ ਥਾਟ ਦਾ ਔੜਵ ਸੰਪੂਰਨ ਰਾਗ ਹੈ। ਔੜਵ ਤੋਂ ਮੁਰਾਦ ਪੰਜ ਸੁਰ ਜਾਂਦਿਆਂ ਪੰਜ ਸੁਰ ਲੱਗਦੇ ਹਨ ਆਉਂਦਿਆਂ ਸੱਤ ਸੁਰ ਲੱਗਦੇ ਹਨ ਜਾਂਦਿਆਂ ਰਿਖਵ ਤੇ ਦੈਵਤ ਵਿਵਰਜਿਤ ਹੈ ਆਉਂਦਿਆਂ ਸੰਪੂਰਨ ਹੈ। ਇਸ ਵਿਚ ਅਸੀਂ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਤੇ ਤੁਹਾਡੀ ਅਸੀਸ ਸਦਕਾ ਪੰਜ ਤਾਲ ਦੀ ਸਵਾਰੀ ਗਾਇਨ ਕਰਦੇ ਪਏ ਹਾਂ। 15 ਮਾਤੇ ਦੇ ਜਸਦੇ ਹੁੰਦੇ ਹਨ। ਬਹੁਤਾ ਸਮਾਂ ਨਹੀਂ ਲਵਾਂਗੇ ਸ਼ਬਦ ਵੀ ਰੀਤ ਵੀ ਗਾਇਨ ਕਰਾਂਗੇ ਪਰ ਕਿਉਂਕਿ ਇਹ ਇੱਕ ਪਰੰਪਰਾ ਹੈ ਇੱਥੇ 72 ਤੋਂ ਮੈਂ ਆਇਆ ਹਾਂ। ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਵਿਚ ਹਰ ਸਾਲ ਕੀਰਤਨ ਦਰਬਾਰ ਵਿਚ ਸੇਵਕ ਨੂੰ ਯਾਦ ਕਰਦੇ ਸੀ ਕਿਉਂਕਿ ਉੱਥੇ ਪਰੰਪਰਾ ਸੀ ਕਿਸੇ ਸਮੇਂ ਬੜੀ ਬਹੁਤ ਵਧੀਆ ਕਿ ਜਿਸ ਗੁਰੂ ਦਾ ਸ਼ਬਦ ਹੈ ਜਿਸ ਰਾਗ ਵਿਚ ਹੈ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਸ਼ਬਦ ਹੋਵੇ ਉਨ੍ਹਾਂ ਦੇ ਪੁਰਬ ਤੇ ਜਿਸ ਰਾਗ ਵਿਚ ਉਨ੍ਹਾਂ ਨੇ ਉਚਾਰਨ ਕੀਤਾ ਉਸ ਰਾਗ ਵਿਚ ਹੋਵੇ। ਮੈਂ ਤੇ ਐਸਾ ਸਮਝਦਾ ਹਾਂ ਜਿਵੇਂ ਕੁਝ ਸਿੱਖੀ ਦੇ ਬੜੇ ਕੀਮਤੀ ਸਿਧਾਂਤ ਸਿੱਖ ਜਗਤ ਵਿਚੋਂ ਅਲੋਪ ਹੋ ਗਏ ਹਨ ਉਸ ਤਰ੍ਹਾਂ ਸੰਗੀਤ ਵੀ ਅਲੋਪ ਹੋ ਗਿਆ ਹੈ। ਬਹੁਤ ਕੀਮਤੀ ਸਿਧਾਂਤ ਪ੍ਰਦਰਸ਼ਨੀ ਹੈ। ਸਿੱਖ ਸੂਰਤ ਤੇ ਸੀਰਤ ਨਾਲ ਸੋਹਣਾ ਲੱਗਦਾ ਹੈ। ਗੁਰੂ ਕੀ ਸੂਰਤ ਵੀ ਹੋਵੇ ਦਿੱਤੀ ਹੋਈ ਸਿੱਖ ਕੋਲੇ ਤੇ ਸੀਰਤ ਵੀ ਹੋਵੇ। ਕੀਰਤਨ ਵੀ ਗੁਰੂ ਕੀ ਸੂਰਤ ਤੇ ਸੀਰਤ ਨਾਲ ਸੋਹਣਾ ਲੱਗਦਾ। ਸੂਰਤ ਕੀ ਹੈ? ਸ਼ਬਦ ਹੈ। ਸੂਰਤ ਕੀ ਹੈ? ਸੰਗੀਤ। ਸੀਰਤ ਕੀ ਹੈ? ਗੁਰੂ ਦੀ ਸਿੱਖਿਆ। ਤੋ ਖੈਰ ਪੰਜ ਤਾਲ ਦੀ ਸਵਾਰੀ ਗਾਇਨ ਕਰਦੇ ਪਏ ਹਾਂ। 15 ਮਾਤਰੇ ਹਨ ਜਿਸ ਦੇ ਅੰਤਰਾ ਆਖਾਂਗੇ 15 ਮਾਤਰੇ ਵਿਚ ਫਿਰ ਦੂਸਰਾ ਅੰਤਰਾ ਹੋਵੇਗਾ 41 ਵਿਚ ਤੀਸਰਾ ਅੰਤਰਾ ਹੋਵੇਗਾ 3 ਤਾਲ ਵਿਚ ਜਿਸ ਨੂੰ ਪੜਤਾਲ ਦੇ ਰੂਪ ਵਿਚ ਵੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਪੜਤਾਲਾਂ ਵੀ ਲਿਖੀਆਂ ਹਨ। ਤਾਲ ਤਾਂ ਲਿਖੇ ਹਨ ਪੜਤਾਲ ਵੀ ਲਿਖੇ ਹਨ। ਤੋ ਖੈਰ ਕੋਸ਼ਿਸ਼ ਕਰਾਂਗੇ ਕਿ ਸੰਗੀਤ ਦੇ ਨਾਲ ਨਾਲ ਗੁਰਬਾਣੀ ਦੀ ਪੰਕਤੀ ਸਿੱਖ ਸੰਗਤਾਂ ਨੂੰ ਬਿਲਕੁਲ ਸਪਸ਼ਟ ਰੂਪ ਵਿਚ ਸਮਝ ਵਿਚ ਆਵੇ। ਦਰਸ਼ਨ ਪਿਆਸੀ ਦਿਨ ਸੁਰਾਤ ਚਿਤਵੋਂ ਅੰਨ ਦਿਨ ਨੀਤ ਖੋਲ ਕਪਟ ਗੁਰੂ ਮੇਲੀਆ ਨਾਨਕ ਹਰ ਸੰਘ ਮੀਤ ਸਲੋਕ ਹੈ। ਇਕਾਗਰਤਾ ਸਾਹਿਬ ਸੁਣਨਾ